ਸਮੇਂ ਦੀ ਸਮਾਪਤੀ ਹੈ। ਕੀਰਤਨ ਕਰਦੇ ਹਾਂ, ਬੇਅੰਤ ਫੁੱਲਾਂ ਹੋ ਗਈਆਂ, ਆਪ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਦਾਤਾ ਜੀ, ਦਇਆ ਕਰਨ, ਕਰਮ ਕਰਨ, ਤਰਸ ਕਰਨ, ਬਖਸ਼ਿਸ਼ ਕਰਨ, ਆਪਣੀ ਰਹਿਮਤ ਭਰੀ ਨਿਗਾਹ ਨਾਲ ਸਾਡੇ ਉੱਤੇ

ਬਖਸ਼ਿਸ਼ ਭਰਿਆ ਖਜ਼ਾਨਾ ਨਾਮ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਪਾਉਣ। ਮੰਗਦੇ ਸਾਰਾ ਕੁਝ ਹਾਂ, ਪਰ ਜਿਹੜੇ ਦੇਣ ਵਾਲੇ ਨੂੰ ਵੀ ਮੰਗ ਲੈਂਦੇ ਨੇ, ਇੰਜ ਕਹਿ ਲਈਏ ਵੀ ਦਾਤੇ ਨੂੰ ਹੀ ਮੰਗ ਲੈਂਦੇ ਨੇ, ਦਾਤਾਂ ਫਿਰ ਮਗਰ ਹੀ ਤੁਰੀਆਂ ਆਉਂਦੀਆਂ ਨੇ। ਆਓ ਅਗਲੀਆਂ ਗੁਰਮਤ ਵਿਚਾਰਾਂ ਸਾਡੇ ਆਪਣੇ ਪੰਥ ਪ੍ਰਸਿੱਧ ਕਥਾਵਾਚਕ ਪਾਪ ਜੀ ਦੇ ਸਨਮੁਖ ਹੋਣਗੇ, ਬਹੁਤ ਮਿੱਠ ਬੋਲੜੇ ਪਿਆਰ ਵਾਲੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਟੁੱਟ ਕੇ ਰਹਿਮਤਾਂ ਦਿੱਤੀਆਂ ਹਨ। ਭਾਈ ਸਾਹਿਬ ਜੀ, ਭਾਈ ਵਰਿੰਦਰਪਾਲ ਸਿੰਘ ਜੀ ਪਹਿਲਾਂ ਵੀ ਹਾਜ਼ਰੀਆਂ ਭਰ ਕੇ ਗਏ, ਉਹ ਆਪ ਜੀ ਦੇ ਸਨਮੁਖ ਹੋਣਗੇ, ਗੁਰੂ ਦੀਆਂ ਰਹਿਮਤਾਂ ਝੋਲੇ ਵਿੱਚ ਪਾਉਣਗੇ। ਦਸਰਿਆਂ ਨੂੰ ਅਸੀਸ ਬਖਸ਼ਿਸ਼ ਕਰੋ, ਫਤਿਹ ਬੁਲਾਓ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ। ਗਾਵਨ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ। ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੋ ਮੋਹਣੀਆਂ ਮਨ ਮੋਹਨ। ਸੁਰਗ ਮਸ਼ ਪਿਆਲੇ, ਗਾਵਨ ਤੁਦਨੋ ਰਤਨ ਉਪਾਏ ਤੇਰੇ। ਅੱਠ ਸੱਠ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਂਬਲ ਸੂਰਾ। ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਾਚੋ। ਸਾਹਿਬ ਸਾਚਾ ਸਾਚੀ ਨਾਈ ਹੈ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾ ਕੀਆ ਵਡਿਆਈਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

लाग भव जल तरन कै जानम वृथा जात रंग माया कै रहाओ जप तप संज

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਪਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹਿ ਛਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ।

ਸ੍ਰੀ ਅਸ ਤੁਝ ਜੂ ਕਰੇ ਹਉ ਰੱਛਾ। ਰਾਖ ਲਿਹੋ ਮੋਹ ਰੱਖ ਨਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ।

असिख संगरो दोष्ट जिते उठवत उत्पाता सकल मलेश करो रण कहता।

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੋਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ।

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ

0: นหารชัตตริยากาล
1: วาเฮกุรุดีกาคัลสาวาเฮกุรุ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਹੋਈ ਆਪਣੇ ਕੰਨ ਸਾਜੀ ਚੜ੍ਹਦਾ ਪਾਵਨ ਸਾਹਿਬ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਹਿਬ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਦਾ ਦਾ ਸਾਹਿਬ ਪਾਠ ਸਾਹਿਬ ਕੀਤੇ ਹਨ। ਅਰਦਾਸ ਸਾਹਿਬ ਦੀਆਂ ਭਰੀਆਂ ਨੇ, ਮਾਰੇ ਬਖਸ਼ੇ ਪੁੱਤਰ ਨਾਮ ਸਾਹਿਬ ਕੀਤੇ ਨੇ। ਸੋ ਸਾਧ ਸੰਗਤ ਦੇ ਅੱਜ ਪਾਠ ਗੁਰੂ ਸਾਹਿਬ ਨੇ ਆਪ ਸਭ ਗੁਰਮੁਖ ਮਾਤਾ ਨੂੰ ਬਖਸ਼ਿਸ਼ ਕੀਤਾ।

ਸੇਵਾ ਪਰਿਵਾਰ ਨੂੰ ਕਰਨੀ ਜੀ ਫੁੱਲਾਂ ਚੁੱਕਾਂ ਦੀ ਖੇਵਾਂ ਆਉਣ ਅਤੇ ਸਤਿਕਾਰਯੋਗ ਗਿਆਨੀ ਭਾਈ ਸਕੱਤਰ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਚੱਲ ਰਹੀ ਲੜੀਵਾਰ ਕਥਾ ਅਤੇ ਇਤਿਹਾਸਕ ਵਿਚਾਰਾਂ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਾਲ ਆਕਾਸ ਪੂਰਨ ਸਭ ਪੂਰਨ ਹੱਬ ਘਟਾ ਨਾਨਕ ਪੇਖ ਜੀਓ ਇਕਤ ਸੂਤ ਪਰੋਤੀਆਂ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਲਾਏਂਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ ਮੋਹ ਮੰਗਾ ਸੋਈ ਦੇਵ ਦਾ

ਹਰ ਪਿਤਾ ਸਭਨਾ ਗੱਲਾਂ ਲਾਇਕ ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਉੱਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਕੁਝ ਪਲ ਚਰਨਾਂ ਵਿੱਚ ਸਵਾਇਮਾਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਿੱਖ ਕੌਮ ਦੇ ਬਹੁਤ ਹੀ ਮਹਾਨ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਆਪਣੇ ਜਥੇ ਸਹਿਤ ਤੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ। ਵਡਭਾਗੇ ਜੀੜਿਆਂ ਨੇ ਲਾਹਾ ਲਿਆ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਚੱਲਦੀ ਇੱਥੋਂ ਦੀ ਰੀਤ ਮੁਤਾਬਕ ਤੁਰਕੀ ਬਾਣੀ ਦੀ ਲੜੀਵਾਰ ਵਿਚਾਰ ਚੱਲਦੀ ਹੈ, ਜਿਸ ਤਹਿਤ ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਾਰੂ ਦੀ ਵਾਰ ਦੇ ਵਿੱਚੋਂ 21ਵੀਂ ਪੌੜੀ ਤੇ ਉਹਦੇ ਨਾਲ ਲੱਗਦੇ ਹੋਏ ਸਲੋਕ ਨੇ। ਇਸ ਪਾਵਨ ਸ਼ਬਦ ਦੀ ਵਿਚਾਰ ਚਰਚਾ ਤੋਂ ਪਹਿਲਾਂ ਮੈਂ ਕੁਝ ਪਲ ਹੋਰ ਪਾਸੇ ਜਾਣ ਦਾ ਯਤਨ ਕਰਾਂਗਾ। ਸਭ ਤੋਂ ਪਹਿਲਾਂ ਉਹਨਾਂ ਮਹਾਨ ਗੁਰਸਿੱਖ ਸੂਰਮੇ ਯੋਧਿਆਂ ਨੂੰ ਯਾਦ ਕਰੀਏ, ਜਿਨ੍ਹਾਂ ਨੇ 1984 ਦੇ ਜੂਨ ਦੇ ਇਸ ਘਲੂਘਾਰੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਹ ਜੂਨ ਦਾ ਮਹੀਨਾ ਹਰ ਸਾਲ ਸਿੱਖਾਂ ਦੇ ਹਿਰਦਿਆਂ ਨੂੰ ਤਪਾਉਂਦਾ ਹੈ, ਪੀੜਾ ਦਿੰਦਾ ਹੈ, ਕਿਉਂਕਿ ਇਹ ਘਲੂਘਾਰਾ ਨਾ ਭੁੱਲਣ ਯੋਗ ਹੈ। ਇਹ ਹਮੇਸ਼ਾ ਯਾਦ ਰਹੇਗਾ, ਅੰਦਰ ਬਲੂੰਦਦਾ ਰਹੇਗਾ। ਲੇਕਿਨ ਇਹਦੇ ਨਾਲ ਨਾਲ ਮਾਣ ਵਾਲੀ ਗੱਲ ਇਹ ਸੀ ਕਿ ਗੁਰੂ ਘਰ ਦੀ ਅਜ਼ਮਤ ਨੂੰ ਬਚਾਉਣ ਵਾਲੇ ਵਰਦਿਆਂ ਬੰਬਾਂ ਵਿੱਚ, ਟੋਪਾਂ ਵਿੱਚ, ਤੋਪਾਂ ਅਤੇ ਟੈਂਕਾਂ ਦੇ ਸਨਮੁੱਖ ਕਿਵੇਂ ਸ਼ਹੀਦੀਆਂ ਪਾਉਂਦੇ ਨੇ, ਪ੍ਰਾਚੀਨ ਇਤਿਹਾਸ ਨੂੰ ਨਵੇਂ ਤੌਰ 'ਤੇ ਸਾਡੇ ਸਨਮੁੱਖ ਪੇਸ਼ ਕੀਤਾ ਹੈ ਉਹਨਾਂ ਮਹਾਨ। ਕਿਉਂਕਿ ਅੱਜ ਦਾ ਦਿਹਾੜਾ 4 ਜੂਨ ਬਹੁਤ ਗਹਿ ਗੱਚ ਦੀ ਲੜਾਈ ਹੈ। ਕਦੀ ਕਮਾਂਡੋ ਆ ਜਾਂਦੇ ਨੇ, ਕਦੀ ਕੋਈ ਫੌਜ ਆ ਜਾਂਦੀ, ਕਦੀ ਕੋਈ ਟੁਕੜੀ ਆ ਜਾਂਦੀ ਹੈ, ਕਦੀ ਹਵਾਈ ਹਮਲਾ, ਕਦੀ ਕਮਾਂਡੋ ਉਤਾਰੇ ਜਾਂਦੇ ਨੇ। ਇਹ ਵੱਖੋ ਵੱਖਰੇ ਤਰੀਕੇ ਅਪਣਾਏ ਗਏ, ਲੇਕਿਨ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਪਾਤਰ ਬੜੀ ਦਲੇਰੀ ਨਾਲ ਅਣਖ ਦੀ ਖਾਤਰ ਜੂਝਦੇ ਰਹੇ। ਅੱਜ ਉਹ ਦਿਨ ਸੀ ਜਿਸ ਦਿਨ ਸ਼ਾਮ ਨੂੰ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਕੋਠਾ ਸਾਹਿਬ ਨਹੀਂ ਸੀ ਪਹੁੰਚ ਸਕਿਆ, ਇਹ ਮਰਿਆਦਾ ਵੀ ਭੰਗ ਹੋਈ। ਸਾਰਾ ਦਿਨ, ਸਾਰੀ ਰਾਤ ਅਤੇ ਅਗਲੇ ਜਿੰਨੇ ਦਿਨ ਨੇ ਲਗਾਤਾਰ ਬੰਬਾਰੀ, ਗੋਲੀਆਂ ਦੀ ਵਾਛੜ, ਮੌਤ ਦਾ ਮੀਂਹ ਇਹ ਵਰਤਦਾ ਪਿਆ। ਉਹਨਾਂ ਮਹਾਨ ਸ਼ਹੀਦਾਂ ਨੂੰ, ਉਹਨਾਂ ਯੋਧਿਆਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਤੇ ਕਹਿਰਵਾਨ ਹੋ ਕਰਕੇ ਜਿਨ੍ਹਾਂ ਹਕੂਮਤਾਂ ਨੇ ਹਮਲਾ ਕੀਤਾ ਉਹਨਾਂ ਨੂੰ ਲਾਹਨਤਾਂ ਸਿੱਖ ਜਗਤ ਪਾ ਰਿਹਾ ਹੈ। ਇਹਦੇ ਨਾਲ ਕੁਝ ਮਿੰਟਾਂ ਲਈ, ਕੁਝ ਸਮੇਂ ਲਈ ਮੈਂ ਥੋੜ੍ਹਾ ਜਿਹਾ ਹੋਰ ਬਾਹਰ ਜਾਣ ਦਾ ਯਤਨ ਕਰਾਂਗਾ, ਕਿਉਂਕਿ ਅੱਜ ਦੇ ਦਿਹਾੜੇ ਇੱਕ ਮਹਾਨ ਸ਼ਖਸੀਅਤ ਨੇ ਜਨਮ ਲਿਆ ਸੀ ਜਿਹਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਤੋਂ ਪ੍ਰੇਰਨਾ ਲਈ, ਗੁਰੂ ਨਾਨਕ ਦੇਵ ਮਹਾਰਾਜ ਵਿਚਾਰਧਾਰਾ ਨਾਲ ਪ੍ਰਣਾਇਆ ਗਿਆ
ਪਿਛੋਕੜ ਤੇ ਭਾਵੇਂ ਉਹਦਾ ਹਿੰਦੂ ਪਰਿਵਾਰ ਨਾਲ ਹੈ, ਲੇਕਿਨ ਗੁਰੂ ਘਰ ਦੀ ਮਰਿਆਦਾ, ਗੁਰੂ ਘਰ ਦਾ ਸਿਧਾਂਤ ਵੇਖ ਕੇ, ਇੱਥੋਂ ਦੇ ਨਿਯਮ ਵੇਖ ਕੇ ਇੰਨਾ ਪ੍ਰਭਾਵਿਤ ਹੋਇਆ, ਸਮਰਪਿਤ ਹੋ ਗਿਆ। ਮੇਰੀ ਮੁਰਾਦ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਤੋਂ ਹੈ। 1904 ਵਿੱਚ 4 ਜੂਨ ਨੂੰ ਉਹਨਾਂ ਦਾ ਜਨਮ ਹੁੰਦਾ ਹੈ ਤੇ ਤਕਰੀਬਨ 88 ਸਾਲ ਦੀ ਉਹ ਆਯੂ ਭੋਗਦੇ ਨੇ। ਸਾਡੇ ਵੱਡੇ ਭਾਗ ਕਿ ਸਾਨੂੰ ਉਹਨਾਂ ਦੇ ਬਹੁਤ ਨੇੜੇ ਕੁਝ ਸਮਾਂ ਰਹਿਣ ਦਾ ਮੌਕਾ ਮਿਲਿਆ, ਉਹਨਾਂ ਨੂੰ ਨੇੜਿਓਂ ਦਰਸ਼ਨਦਾਰੇ ਕਰਨ ਦਾ ਮੌਕਾ ਮਿਲਿਆ, ਉਹਨਾਂ ਨੂੰ ਵਾਚਣ ਦਾ ਮੌਕਾ ਮਿਲਿਆ, ਉਹਨਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਵੇਖੇ ਨੇ। ਗੁਰੂ ਘਰ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਧਾਰੀ ਹੋ ਗਏ ਤੇ ਕੇਵਲ ਤੇ ਕੇਵਲ ਸੇਵਾ ਨੂੰ ਸਮਰਪਿਤ ਹੋ ਗਏ। ਲਾਹੌਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੇਹਰਾ ਸਾਹਿਬ ਦਾ ਪਾਵਨ ਸਥਾਨ,

ਤੇ ਆਪਣਾ ਜਿੱਥੇ ਰਹਿੰਦੇ ਸਨ ਚਲਾ ਗਿਆ। ਇਹਦਾ ਨਾਂ ਪਿਆਰਾ ਸਿੰਘ। ਇਹ ਬੜਾ ਲੰਮਾ ਸਮਾਂ ਦਰਬਾਰ ਸਾਹਿਬ ਦੇ ਸਨਮੁੱਖ ਅਸੀਂ ਵੀ ਦਰਸ਼ਨ ਕਰਦੇ ਰਹੇ ਇਸ ਪਿੰਗਲੇ ਦੇ, ਜਿਸ ਨੂੰ ਭਗਤ ਪੂਰਨ ਸਿੰਘ ਨੇ ਆਪਣਾ ਪੁੱਤਰ ਬਣਾਇਆ। 47 ਦੀ ਵੰਡ ਦੌਰਾਨ ਲੋਕ ਤੇ ਆਪੋ ਆਪਣੀ ਜਾਇਦਾਦ ਲੈ ਕਰਕੇ ਆਏ। ਇਹਨੇ ਕੇਵਲ ਤੇ ਕੇਵਲ ਉਸ ਬੱਚੇ ਨੂੰ ਆਪਣੇ ਮੁੱਢ ਤੇ ਚੁੱਕ ਕੇ ਪਾਕਿਸਤਾਨ ਤੋਂ ਹਿੰਦੁਸਤਾਨ ਲੈ ਆਂਦਾ, ਅੰਮ੍ਰਿਤਸਰ ਦੀ ਪਾਵਨ ਧਰਤ ਤੇ। ਤੇ ਉਹ ਹਾਲਾਤ ਇਹਦੇ ਸਨ ਕਿ ਇਸ ਘਰੂਕਾਰੇ ਵਿੱਚ, ਇਸ ਵੰਡ ਦੇ ਵਿੱਚ ਕਿੰਨੇ ਹੋਰ ਬੱਚੇ ਯਤੀਮ ਹੋਏ, ਕਿੰਨੇ ਫੱਟੜ ਹੋਏ, ਮਾਵਾਂ ਨੂੰ ਪੁੱਤ ਸੰਭਾਲਣੇ ਔਖੇ ਹੋ ਗਏ। ਖਾਸ ਕਰਕੇ ਪਿੰਗਲਿਆਂ ਨੂੰ ਕੌਣ ਸਾਂਭਦਾ? ਮੁਸਲਮਾਨਾਂ ਵਾਲੇ ਪਿੰਗਲੇ ਵੀ ਇੱਧਰ ਰਹਿ ਗਏ, ਉੱਧਰ ਸਾਡੇ ਵੀ ਲਾਵਾਰਸ ਹੋ ਗਏ, ਸਾਰੇ ਨੂੰ ਇਕੱਠਿਆਂ ਕੀਤਾ ਹੈ। ਦਾਨੀ ਸੱਜਣਾਂ ਦੇ ਨਾਂ ਤੇ ਮੰਗ ਮੰਗ ਕੇ ਉਹਨਾਂ ਨੇ ਇੱਕ ਪਿੰਗਲਵਾੜਾ ਕਾਇਮ ਕੀਤਾ ਹੈ, ਜਿਹਦੀਆਂ ਹੁਣ ਬਹੁਤ ਸਾਰੀਆਂ ਸ਼ਾਖਾਵਾਂ ਨੇ, ਜਿਹਦੇ ਵਿੱਚ ਹਜ਼ਾਰਾਂ ਬੱਚੇ ਜਿਹੜੇ ਜਿਹਨਾਂ ਮਾਂ ਬਾਪ ਨੇ ਸੰਭਾਲਦਾ ਉਹਨਾਂ ਨੂੰ ਸੰਭਾਲਿਆ, ਵਿਆਹ ਨਹੀਂ ਕਰਾਇਆ, ਕੇਵਲ ਇਸੇ ਸੇਵਾ ਵਿੱਚ ਰਹੇ। ਜਿਨ੍ਹਾਂ ਨੇ ਜਾ ਕੇ ਕਿਤੇ ਅੰਮ੍ਰਿਤਸਰ ਸਾਹਿਬ ਜਾ, ਉਹਨਾਂ ਜ਼ਰੂਰ ਇੱਕ ਵਾਰੀ ਦਰਸ਼ਨ ਕਰੇ। ਦੋ ਸਥਾਨ ਉੱਥੇ ਇਹ ਵੀ ਵੇਖਣ ਵਾਲੇ ਨੇ, ਇੱਕ ਤੇ ਪਿੰਗਲਵਾੜਾ ਕਿਵੇਂ ਸੇਵਾ ਚੱਲਦੀ ਹੈ, ਕਿਵੇਂ ਕਿਵੇਂ ਦੁਖੀ ਲੋਕਾਂ ਨੂੰ ਉੱਥੇ ਘਰ ਵਾਲਾ ਮਾਹੌਲ ਦਿੱਤਾ ਜਾਂਦਾ ਹੈ, ਤੇ ਦੂਸਰਾ ਚੀਫ ਖਾਲਸਾ ਦੀਵਾਨ ਦਾ ਉੱਥੇ ਸੈਂਟਰ ਖਾਲਸਾ ਯਤੀਮ ਖਾਨਾ ਹੈ, ਉਹ ਵੀ ਵੇਖਣ ਯੋਗ ਹੈ। ਉੱਥੇ ਸੂਰਮਾ ਸਿੰਘ ਆਸ਼ਰਮ ਹੈ, ਜਿਹਦੇ ਵਿੱਚ ਨੇਤਰਹੀਣਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਕੇ ਤੇ ਬੜੇ ਬੜੇ ਰਾਗੀ ਕਾਇਮ ਕੀਤੇ ਜਾਂਦੇ। ਇਹ ਸੇਵਾ ਵਿੱਚੋਂ ਨਿਕਲਦੀਆਂ ਬਾਤਾਂ ਨੇ। ਖੈਰ, ਇਸ ਮਹਾਨ ਸ਼ਖਸੀਅਤ ਨੇ ਸਾਦਗੀ ਇੰਨੀ ਕਿ ਖੱਦਰ ਤੋਂ ਬਿਨਾਂ ਕੋਈ ਕੱਪੜਾ ਨਹੀਂ ਪਾਇਆ। ਇਹ ਕਹਿੰਦੇ ਸਨ ਆਪਣੀ ਜਿਹੜੀ ਦਰਜੀ ਦੀ ਕਿਰਤ ਹੈ, ਆਮ ਲੋਕਾਂ ਦੀ ਕਿਰਤ, ਉਹਨੂੰ ਸਨਮਾਨ ਦੇਣਾ ਚਾਹੀਦਾ ਹੈ, ਉਸਨੂੰ ਪਾਉਣਾ ਚਾਹੀਦਾ। ਬਾਹਰਲਾ ਕੱਪੜੇ ਦੇ ਤਕਰੀਬਨ ਸਾਰੀ ਜ਼ਿੰਦਗੀ ਨੇੜੇ ਨਹੀਂ ਲੱਗਣ। ਨੇੜਿਓਂ ਵੇਖਿਆ ਸਿਰਫ ਇੱਕ ਬਾਟਾ ਇਹਨਾਂ ਕੋਲ ਹੁੰਦਾ ਸੀ ਲੋਹੇ ਦਾ, ਜੇ ਪਾਣੀ ਪਿੜੋ ਚ ਪਾ ਕੇ ਪਾ ਲੈਣਾ, ਜੇ ਦਾਲ ਸਬਜ਼ੀ ਪਾਉਣੀ ਉਹ ਚ ਪਾ ਕੇ, ਹੱਥੇ ਤੋਂ ਫੁਲਕੇ ਖਾ ਕੇ ਸਾਰੀ ਜ਼ਿੰਦਗੀ ਐਵੇਂ ਲੰਘੀ ਸਾਦਗੀ ਚ। ਖੱਦਰ ਦੀ ਪੱਗ ਭਰਨਾ ਹੁੰਦਾ ਸਿਰ ਤੇ, ਇੱਕ ਰੇਹੜੀ ਹੁੰਦੀ ਸੀ ਉਹਨੂੰ ਲਈ ਫਿਰਨਾ, ਰਿਕਸ਼ੇ ਜੇ ਨਾਲ ਤੁਰ ਕੇ ਆਪ ਘਰਾਂ ਵਿੱਚ ਉਗਰਾਹੀ ਕਰਨੀ, ਉਹਨਾਂ ਯਤੀਮ ਬੱਚਿਆਂ ਲਈ ਕੱਪੜੇ ਇਕੱਠੇ ਕਰਨੇ, ਰਾਸ਼ਨ ਇਕੱਠਾ ਕਰਨਾ, ਰੋਟੀਆਂ ਪੱਕੀਆਂ ਲੈ ਆਉਣੀਆਂ। ਔਰ ਗਲੀਆਂ ਬਾਜ਼ਾਰਾਂ ਚੱਲਦਿਆਂ ਸਾਨੇ ਖੁਦ ਇਹਨਾਂ ਨੇਤਰਾਂ ਨਾਲ ਵੇਖਿਆ, ਤੁਰੇ ਜਾਂਦਿਆਂ ਥੱਲੇ ਕੱਚ ਦੇ ਸਪਿਆਦੇ ਚੁੱਕ ਕੇ ਆਪਣੀ ਰੇਹੜੀ 'ਤੇ ਰੱਖ ਲੈਣਾ, ਕਿਸੇ ਪਸ਼ੂ ਡੰਗਰ ਨੇ ਗੋਹਾ ਕੀਤਾ ਫੋਸ ਕੀਤਾ ਚੁੱਕ ਕੇ ਰੱਖ ਲੈਣਾ, ਜਾ ਕੇ ਬੂਟਿਆਂ ਨੂੰ ਪਾ ਦੇਣਾ। ਜਿਹੜੀਆਂ ਗੱਲਾਂ ਸਾਨੂੰ ਬਹੁਤ ਮਗਰੋਂ ਸਮਝ ਆਈਆਂ, ਦਰਬਾਰ ਸਾਹਿਬ ਦੇ ਬਾਹਰ ਅਜੇ ਵੀ ਉਹਨਾਂ ਦੇ ਪਿੰਗਰਵਾੜੇ ਵੱਲੋਂ ਸਟਾਲ ਲੱਗੇ ਹੁੰਦੇ ਨੇ, ਉਹ ਵੇਚ ਵੰਡਦੇ ਨੇ ਪੰਫਲੇਟ ਛੋਟੇ ਛੋਟੇ। ਉਹਦਾ ਜ਼ਿਆਦਾ ਜ਼ੋਰ ਹੁੰਦਾ ਸੀ ਡੀਜ਼ਲ ਨਾ ਫੂਕੋ, ਪੈਦਲ ਚੱਲੋ, ਰਿਕਸ਼ੇ 'ਤੇ ਚੱਲੋ, ਸਾਈਕਲ 'ਤੇ ਚੱਲੋ, ਇਹ ਪ੍ਰਦੂਸ਼ਣ ਕਰਦੀਆਂ ਨੇ, ਵਾਤਾਵਰਨ ਖਰਾਬ ਹੁੰਦਾ ਹੈ। ਹੁਣ ਦੁਨੀਆਂ ਵਿਲਕਦੀ ਪਈ, ਬਾਤ ਹੁਣ ਸਮਝ ਲੱਗੀ ਵੀ ਵਾਕਿਆ ਹੀ ਉਦੋਂ ਸਮਝਣਾ ਚਾਹੀਦਾ ਸੀ। ਦਰਖਤ ਲਾਉਣੇ ਚਾਹੀਦੇ ਨੇ, ਦਰਖਤ ਕੱਟਣੇ ਨਹੀਂ ਚਾਹੀਦੇ। ਕਿਸੇ ਗੁਰਸਿੱਖ ਨੇ ਬੁਲਾਇਆ ਵੀ ਆਓ ਤੁਹਾਨੂੰ ਅਸੀਂ ਸੇਵਾ ਦੇਣੀ, ਸੇਵਾ ਲੈਣ ਚਲੇ ਗਏ ਰੇਹੜੀ 'ਤੇ ਉਸੇ ਤਰ੍ਹਾਂ ਹੀ। ਅਤੇ ਘਰ ਜਾ ਕੇ ਜਦੋਂ ਵੇਖਿਆ ਵੀ ਸਾਰੇ ਘਰ ਵਿੱਚ ਖਰੇ ਕਿੰਨੀ ਕੁ ਲੱਕੜ ਲਾ ਦਿੱਤੀ ਹੈ, ਇੰਨਾ ਕੁ ਮਹਿੰਗਾ ਫਰਨੀਚਰ, ਕੰਧਾਂ ਨਾਲ ਲੱਕੜ ਲੱਕੜ ਹੀ ਲੱਕੜ ਚਾਰੇ ਪਾਸੇ, ਅਤੇ ਉੱਠ ਪੈ ਕਹਿਣ ਲੱਗੇ ਮੈਂ ਇੱਥੇ ਪਾਣੀ ਨਹੀਂ ਪੀ ਸਕਦਾ। ਤੁਸੀਂ ਜਿੰਨੀ ਲੱਕੜ ਲਾਈ ਹੈ ਕਦੇ ਦਰਖਤ ਲਾਇਆ ਵੀ ਹੈ? ਤੁਸੀਂ ਕੁਦਰਤ ਦੀ ਕਾਇਨਾਤ ਵਿੱਚ ਭੰਗਣਾ ਕੀਤੀ ਹੈ, ਤੁਸੀਂ ਉਲੰਘਣਾ ਕੀਤੀ ਹੈ ਵਾਤਾਵਰਨ। ਇਹਦੇ ਨਿਰੰਕਾਰ ਨੇ ਦਰਖਤ ਲਾਏ ਨੇ, ਆਕਸੀਜਨ ਦੀ ਹੱਟ ਹੈ ਸਾਡੇ ਵਾਸਤੇ, ਲੰਗਰ ਲਾ ਕੇ ਬੈਠੀ ਹੈ ਕੁਦਰਤ ਸਾਡੇ ਲਈ, ਅਤੇ ਅਸੀਂ ਵੱਢੀ ਜਾਂਦੇ। ਇਹ ਸਾਡੀ ਕਮਜ਼ੋਰੀ ਕਿ ਇੰਨਾ ਕੁ ਵਾਤਾਵਰਨ ਅਸਾਂ ਨੇ ਖਰਾਬ ਕਰਤਾ ਹੈ, ਅਤੇ ਹੁਣ ਵਿਲਕਦੇ ਨੇ ਵੀ ਜੰਗਲ ਲਾਓ, ਬੂਟੇ ਲਾਓ, ਹੁਣ ਥੋੜ੍ਹੀ ਸੋਝੀ ਆਉਣ ਲੱਗੀ। ਵਰਨਾ ਸਾਡੇ ਪੰਜਾਬ ਵਿੱਚ ਤਾਂ ਜੰਗ ਆਪਣਾ ਕਣਕਾਂ ਨੂੰ ਅੱਗ, ਪਰਾਲੀਆਂ ਨੂੰ ਅੱਗ, ਨਾੜ ਨੂੰ ਅੱਗ ਲਾ ਲਾ ਕੇ ਨਾ ਕੋਈ ਜੀਵ ਜੰਤ ਰਹਿਣ ਦਿੱਤਾ, ਅਤੇ ਨਾ ਰਹਿਣ ਤਾਂ ਕੋਈ ਦਰਖਤ। ਉੱਦਾਂ ਪਵਨ ਗੁਰੂ ਪਾਣੀ ਦੀ ਗੱਲ ਕਰਦੇ, ਪਾਣੀ ਪਿਤਾ ਦੀ ਗੱਲ ਕਰਦੇ, ਕੁਛ ਨਹੀਂ। ਅਤੇ ਫਿਰ ਅਸੀਂ ਇੰਨਾ ਕੁਝ ਬਰਬਾਦੀ ਕਾਇਨਾਤ ਦੀ ਕਰਕੇ ਫਿਰ ਲੰਗਰ ਛਬੀਲਾ ਲਾਉਣ ਤੁਰ ਪੈਂਦੇ ਹਾਂ, ਹੱਦ ਹੋ ਗਈ ਦੋ ਪਾਸੇ। ਅਸੀਂ ਆਕਸੀਜਨ ਸਿਲੰਡਰ ਵੰਡੇ ਨੇ, ਆ ਜਦੋਂ ਕਰੋਨਾ ਹੋਇਆ ਹੈ
ਤੇ ਸਿਲੰਡਰ ਜੇ ਸਹੀ ਬਣੇ ਇੱਕ ਨਲਕਾ

ਸਾਰਨੇ ਲਾਏ ਨੇ ਦਰਖਤ, ਉਹ ਅਸੀਂ ਪੁੱਟ ਦਿੱਤੇ, ਉਹ ਸਾੜ ਦਿੱਤੇ। ਸਾਡੇ ਬਜ਼ੁਰਗਾਂ ਨੇ ਕਿ ਅਸੀਂ ਵੀ ਆਪਣੇ ਖੂਹਾਂ ਵਿੱਚੋਂ ਬੁੱਕਾਂ ਨਾਲ ਪਾਣੀ ਪੀਤਾ, ਅਤੇ ਅੱਜ ਉਹ ਖੂਹ ਕਿੱਥੇ ਗਏ? ਖੂਹਾਂ ਦੇ ਪਾਣੀ ਸੁੱਕ ਗਏ, ਅਸੀਂ ਬੋਰਾਂ ਰਾਹੀਂ ਐਸੇ ਖਿੱਚੇ, ਛੇ ਸੌ ਫੁੱਟ ਤੱਕ ਸਾਡਾ ਪਾਣੀ ਜਿਹੜਾ ਸਾਨੂੰ ਨਹੀਂ ਮਿਲਦਾ। ਬਹੁਤੇ ਪੰਜਾਬ, ਬਹੁਤੇ ਸਾਰੇ ਇਲਾਕੇ ਬਲੈਕ ਜ਼ੋਨ ਵਿੱਚ ਪਾ ਦਿੱਤੇ ਨੇ। ਪੰਜਾਬ ਦੇ ਜਿਹੜਾ ਦਰਿਆਵਾਂ ਦੀ ਧਰਤੀ ਹੈ, ਗੁਰਮਤ ਨੇ ਇਹੀ ਸਿਖਾਇਆ ਸੀ। ਮੈਂ ਹੈਰਾਨ ਸਾਂ, ਬਾਬਾ ਜੀ ਉਦੋਂ ਪੰਫਲੇਟ ਵੰਡਦੇ ਹੁੰਦੇ ਸਨ ਅਤੇ ਅਸੀਂ ਆਖਣਾ ਵੀ ਯਾਰ ਕਿਹੜੀ ਗੱਲ ਕਰਦੇ ਪਏ, ਸਾਨੂੰ ਉਦੋਂ ਸਮਝ ਨਾ ਲੱਗੀ, ਹੁਣ ਪਤਾ ਲੱਗਦਾ। ਉਹ ਦੂਰ ਅੰਦੇਸ਼ਾਂ ਲੱਗੋ ਹੁੰਦੇ, ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਜੇ ਦੂਰ ਦੀ ਸੋਚੀਏ ਤਾਂ ਕਿੱਥੇ ਸਜ਼ਾ ਦੇ, ਸਜ਼ਾ ਤੋਂ ਬਚਿਆ ਗਈ ਨਾ, ਹੁਣ ਸਜ਼ਾ ਭੁਗਤਦੇ ਪਏ, ਬੜਾ ਔਖਾ ਹੋਇਆ ਪਿਆ ਵਾਤਾਵਰਣ ਦਾ ਮੰਦਾ ਹਾਲ ਹੈ। ਅਤੇ ਉਹਨਾਂ ਜਿਹੜੇ ਪੰਫਲੇਟ ਛਾਪੜੇ ਨਾ, ਉੱਤੇ ਪੰਜਾਬੀ ਮੋਟੇ ਅੱਖਰਾਂ ਵਿੱਚ ਉੱਤੇ ਆਪਣੀ ਸੁਨੇਹਾ ਦਿੱਤਾ, ਉਹਨਾਂ ਦੇ ਪਿੱਛੇ ਉਹਦੇ ਇੰਗਲਿਸ਼ ਜਾਂ ਹੋਰ ਕੋਈ ਨਿੱਕੀ ਨਿੱਕੀ ਬਰੀਕ ਬਰੀਕ ਭਾਸ਼ਾ ਲਿਖੀ ਹੋਣੀ। ਅਤੇ ਇਹ ਪੁੱਛਣਾ ਵੀ ਇਹ ਕਿਉਂ? ਕਹਿਣ ਲੱਗੇ ਜੀ ਇਹ ਕਾਗਜ਼ ਬਣਦਾ ਦਰੱਖਤਾਂ ਤੋਂ, ਅਤੇ ਜੇ ਅੰਨੇਵਾਹ ਦਰੱਖਤ ਅਸੀਂ ਕਾਗਜ਼ ਪਾੜੀ ਗਏ, ਕਾਗਜ਼ ਸਾੜੀ ਗਏ, ਕਾਗਜ਼ਾਂ ਦੀ ਵਰਤੋਂ ਕਰਤੀ, ਅਤੇ ਫਿਰ ਤਾਂ ਦਰੱਖਤ ਕੱਟੇ ਜਾਣਗੇ। ਇਸ ਲਈ ਉਹ ਆਪ ਸ਼ਹਿਰ ਦੇ ਦਫ਼ਤਰਾਂ ਵਿੱਚ, ਸ਼ਹਿਰ ਦੀਆਂ ਟਾਈਪਿਸਟ ਮਸ਼ੀਨਾਂ ਜਿੱਥੇ ਸਿਖਾਉਂਦੇ ਸਨ ਟਾਈਪਿੰਗ, ਉੱਥੋਂ ਉਹ ਪੇਪਰ ਲੈ ਆਉਣੇ ਜਿਨ੍ਹਾਂ 'ਤੇ ਟਾਈਪਿੰਗ ਕੀਤੀ ਹੋਈ ਹਨ, ਰੱਦੀ ਵੀ ਸੁੱਟਣੇ ਨੇ ਉਹਨਾਂ ਲੈ ਆਉਣੇ, ਲਿਆ ਕੇ ਉੱਥੇ ਮੋਟੇ ਤੌਰ 'ਤੇ ਛਪਵਾ ਲੈਣਾ ਆਪਣਾ ਸੁਨੇਹਾ। ਉਹ ਪਿੱਛੇ ਦਿਖੀ ਜਾਂਦੇ ਸੀ ਜਾਣ, ਇੰਨੀ ਦੂਰ ਅੰਦੇਸ਼ੀ। ਸਿੱਖ ਕੌਮ ਨੇ ਸਾਥ ਦਿੱਤਾ ਸੀ, ਕੋਈ ਗੱਲ ਨਹੀਂ। ਇੰਨੀ ਕੁ ਸਾਦਗੀ ਵਿੱਚ ਰਹਿਣਾ ਜਰਾ ਜਿੰਨਾ ਕੋਈ ਵਿਖਾਵਾ ਨਹੀਂ। ਅੱਜ ਤਾਂ ਮਾੜੀ ਜੀ ਕਣੀ ਆ ਜਾਏ, ਕਣੀ ਕੀ ਆ ਜਾਏ, ਚੇਲਾ ਚੋਲਾ ਚਾਲੇ ਪਾ ਲਈਏ, ਫਿਰ ਚਾਰ ਲੋਕ ਮੱਥਾ ਟੇਕਣ ਲੱਗ ਪੈਂਦੇ, ਚਾਰ ਇੱਧਰ ਤੁਰੇ ਫਿਰਦੇ ਨੇ, ਚਾਰ ਇੱਧਰ ਬਾਡੀਗਾਰਡ, ਕੋਈ ਤੌਲੀਏ ਵਾਲਾ ਹੋ ਗਿਆ, ਕੋਈ ਗੜਵਈ ਹੋ ਗਿਆ, ਦੂਰ ਆਉਂਦੇ ਪੈਂਦਾ ਪਿਓ ਫਲਾਣਾ ਮਹਾਂਪੁਰਖ ਆ ਰਿਹਾ। ਅਸਲ ਮਹਾਂਪੁਰਖ ਹੈ ਅਸਲ। ਅੱਜ ਕਿੰਨੇ ਕੁ ਗੁਰਦੁਆਰੇ ਉਹਦੇ ਨਾਂ 'ਤੇ ਬਣੇ ਨੇ। ਜੇ ਕੋਈ ਪਖੰਡੀ ਸਾਹਿਬ ਹੁੰਦਾ ਫਿਰ ਲੜੀ ਲੱਗ ਜਾਣੀ ਸੀ ਡੇਰਿਆਂ ਦੀ, ਚੇਲਿਆਂ ਦੀ, ਗੁਰਦੁਆਰਿਆਂ ਦੀ। ਉਸ ਮਹਾਨ ਸ਼ਖਸੀਅਤ ਨੂੰ ਕੋਟ ਆਨ ਕੋਟ ਪ੍ਰਣਾਮ ਹੈ। ਅਤੇ ਇਹ ਘਟਨਾਵਾਂ ਦੋਵੇਂ ਮਿਲਦੀਆਂ ਨੇ ਇਸੇ ਹੀ ਜੋ ਸਾਕਾ ਹੋਇਆ ਦਰਬਾਰ ਸਾਹਿਬ ਜੀ ਦਾ, ਕਿਉਂਕਿ ਸਰਕਾਰ ਵੱਲੋਂ ਉਹਨਾਂ ਨੂੰ ਬਹੁਤ ਸਾਰੇ ਇਨਾਮ ਮਿਲੇ ਨੇ, ਪਦਮ ਸ਼੍ਰੀ ਤੀਕ ਦਾ ਅਵਾਰਡ ਮਿਲਿਆ, ਬਹੁਤ ਵੱਡਾ ਅਵਾਰਡ ਹੁੰਦਾ ਇਸ ਇੰਡੀਆ ਸਰਕਾਰ ਦਾ। ਅਤੇ ਜਿਸ ਦਿਨ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਤਾਂ ਇਹਨਾਂ ਜਾ ਕੇ ਉਹ ਆਪਣਾ ਪਦਮ ਸ਼੍ਰੀ ਅਤੇ ਹੋਰ ਅਵਾਰਡ ਸਰਕਾਰ ਦੇ ਸਾਰੇ ਮੋੜ ਦਿੱਤੇ, ਮੈਨੂੰ ਨਹੀਂ ਚਾਹੀਦੇ। ਅਜਿਹੀ ਸਰਕਾਰ ਜੋ ਗੁਰੂ ਰਾਮਦਾਸ ਦੇ ਪਾਵਨ ਦਰਬਾਰ 'ਤੇ ਹਮਲਾਵਰ ਹੋ ਕੇ ਆ ਗਈ, ਨਹੀਂ ਤਾਂ ਤਰਸਦੇ ਨੇ ਲੋਕ ਇਹੋ ਜਿਹੇ ਅਵਾਰਡਾਂ ਦੇ ਲਈ, ਮਗਰ ਮਗਰ ਫਿਰਦੇ ਨੇ। ਇਸ ਲਈ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਨਾ ਅਤਿ ਜ਼ਰੂਰੀ ਚਾਹੀਦਾ। ਵੱਡੇ ਵੱਡੇ ਫੰਕਸ਼ਨ ਇਹਨਾਂ ਦੇ ਸੰਬੰਧ 'ਚ ਹੋਣ, ਕਿਉਂਕਿ ਜਿਹੜੇ ਦੂਜੇ ਚੇਲ ਸਾਧ ਨੇ ਜਿਨ੍ਹਾਂ ਨੇ ਡੇਰੇ ਬਣਾ ਲਏ ਨੇ, ਉਹਨਾਂ ਦੇ ਚੇਲੇ ਬਥੇਰੇ ਪਾਠ ਕਰਵਾ ਲੈਂਦੇ। ਇਸ ਭਗਤ ਦਾ ਕਿੰਨੇ ਕਰਵਾਉਣਾ, ਇਸ ਸਮੁੱਚੀ ਕੌਮ ਦਾ ਸਿਰ ਉੱਚਾ ਕੀਤਾ ਹੈ, ਸਾਨੂੰ ਯਾਦ ਸਿਖਾਈ ਹੈ ਵੀ ਕਿਵੇਂ ਮਨੁੱਖਤਾ ਦੀ ਸੇਵਾ ਕੀਤੀ ਜਾ ਸਕਦੀ, ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ। ਗੁਰੂ ਕਿਰਪਾ ਕਰੇ, ਉਸ ਮਹਾਨ ਸ਼ਖਸੀਅਤ ਨੂੰ ਕੋਟਾਨ ਕੋਟ ਪ੍ਰਣਾਮ ਹੋਣ ਤੋਂ ਉਪਰੰਤ ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਲੜੀਵਾਰ ਵਿਚਾਰ ਚਰਚਾ ਤਹਿਤ ਜੋ ਸ਼ਬਦ ਨੇ, ਇਹ ਸ਼ਬਦ 1101 ਅਤੇ 2 ਅੰਗ 'ਤੇ ਸੰਭਾਇਮਾਨ ਹੈ। ਹਰ ਗੁਰਬਾਣੀ ਦੇ ਸ਼ਬਦ ਦੀ ਤਰ੍ਹਾਂ ਇਹਦੇ ਵਿੱਚ ਨਿਰੰਕਾਰ ਦੀ ਗੱਲ ਹੈ, ਨਾਮ ਦੀ ਗੱਲ ਹੈ, ਸਿਮਰਨ ਦੀ ਗੱਲ ਹੈ, ਗੁਣਾਂ ਦੀ ਗੱਲ ਹੈ, ਉਹਨੂੰ ਅਨੁਭਵ ਕਰਨ ਦੀ ਬਾਤ ਹੈ। ਇਹ ਸੁਨੇਹਾ ਤਕਰੀਬਨ ਹਰ ਸ਼ਬਦ 'ਚ ਨਾਨਕੇ ਕਰ ਕੇਵਲ ਨਾਮ ਦੀ ਗੱਲ। ਨਾਮ ਹੁੰਦਾ ਉਹਦੇ ਹੁਕਮ ਨੂੰ ਪਛਾਣਨਾ, ਉਹਦੇ ਸਿਧਾਂਤਾਂ ਨੂੰ ਸਮਝ ਕੇ ਜੀਵਨ ਜਿਉਣਾ। ਅਤੇ ਇੱਥੇ ਮੇਰੇ ਮਾਲਕ ਸ਼ੁਰੂਆਤ ਕਰਦੇ ਨੇ, ਸਲੋਕ ਡੱਖਣੇ ਮਹੱਲਾ ਪੰਜਵਾਂ, ਲੱਗੜੀਆਂ ਪਿਰੀਅਨ ਤੇ ਖੰਦੀਆਂ ਨਾ ਤਿੱਪੀਆਂ। ਇਸ ਉਸ ਅਵਸਥਾ ਦਾ ਜ਼ਿਕਰ ਹੈ ਜਦੋਂ ਮਾਲਕ ਦੀ ਰਹਿਮਤ ਹੋ ਗਈ, ਇਹ ਸੋਝੀ ਪੈ ਗਈ ਕਿ ਨਿਰੰਕਾਰ ਨਾਲ ਜੁੜਨਾ ਚਾਹੀਦਾ ਹੈ, ਉਹਦੇ ਤੋਂ ਬਿਨਾਂ ਗਤੀ ਨਹੀਂ ਹੈ। ਆਏ ਉਹਦੇ ਜਿਹੜਾ ਉਹਨੂੰ ਸਮਰਪਿਤ ਹੋ ਕਰਕੇ ਜ਼ਿੰਦਗੀ ਜਿਉਂਦਾ, ਉਹਦਾ ਹਰ ਪਲ ਆਨੰਦਮਈ,
ਉਹਦੇ ਜੀਵਨ 'ਚ ਦੁੱਖ ਆਉਂਦਾ ਤੇ ਉਹਨੂੰ ਸੁੱਖ ਕਰਕੇ ਹੀ ਅਨੁਭਵ ਕਰਦਾ। ਉਹ ਕਹਿੰਦਾ ਸੱਚੇ ਪਾਤਸ਼ਾਹ ਜੇ ਦੁੱਖ ਦਿੱਤਾ ਇਹ ਵੀ ਤੇਰੀ ਰਜ਼ਾ, ਜੇ ਸੁੱਖ ਦਿੱਤਾ ਤੇਰੀ ਰਹਿਮਤ। ਦੁੱਖ ਵੀ ਸੁੱਖ ਹੋ ਜਾਂਦਾ ਜਿਹੜਾ ਦੁੱਖ ਸਾਨੂੰ ਗੁਰੂ ਤੀਕ ਲੈ ਕੇ ਆ ਜਾਏ। ਕਈ ਵਾਰੀ ਅਸੀਂ ਦੁੱਖ ਦੇ ਮਾਰੇ ਗੁਰੂ ਘਰ ਹੀ ਆਉਂਦੇ ਹਾਂ ਨਾ, ਅਰਦਾਸ ਕਰਵਾ ਆਈਏ ਭਾਈ ਸਿੱਖਾ ਜਿਸ ਦਿਨ ਕਿਸੇ ਦੁੱਖ ਨੇ ਤੈਨੂੰ ਗੁਰੂ ਕੋਲ ਲੈ ਆਉਂਦਾ ਨਾ, ਉਹ ਦੁੱਖ ਨਾ ਗਿਣੀ, ਉਹ ਸੁੱਖ ਹੀ ਸੁੱਖ ਹੈ ਜਿਹੜਾ ਗੁਰੂ ਕੋਲ ਲੈ। ਹਾਂ, ਗੁਰੂ ਕੋਲ ਆ ਕੇ ਖਾਲੀ ਮੁੜ ਜਾਏ ਉਹ ਤੇਰੀ ਬਦਕਿਸਮਤੀ ਦੀ ਕਮਜ਼ੋਰੀ ਹੈ। ਗੁਰੂ ਘਰ ਵਿੱਚ ਪੈਦਾ ਹੋ ਕੇ ਪ੍ਰਿਥੀ ਚੰਦ ਵਰਗਾ ਬਾਣੀ ਵੀ ਸੁਣਦਾ ਹੋਏਗਾ, ਕਥਾ ਵੀ ਸੁਣਦਾ ਹੋਏਗਾ, ਗੁਰੂ ਕੀ ਗੁਰੂ ਕਾ ਸਪੁੱਤਰ ਹੈ, ਮਾਂ ਦੀ ਗੋਦ ਉਸੇ ਵਿੱਚ ਖੇਡਿਆ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਖੇਡੇ। ਇੱਕ ਚੇਤੇ ਰੱਖਿਓ, ਮੈਂ ਅੱਗੇ ਵੀ ਇਸ਼ਾਰਾ ਕੀਤਾ ਸੀ, ਸਿੱਖਿਆ ਗੁਰੂ ਦਾ ਕੰਮ ਹੈ ਉਪਦੇਸ਼ ਦੇਣਾ। ਅੱਗੇ ਕਿਸੇ ਨੇ ਮੰਨਣਾ ਕਿ ਨਹੀਂ ਮੰਨਣਾ ਉਹ ਮੰਨਣ ਵਾਲੇ 'ਤੇ ਹੈ। ਵੱਡਿਆਂ ਭਾਗਾਂ ਵਾਲਾ ਮੰਨ ਲੈਂਦਾ ਹੈ ਅਤੇ ਨਕਰਮਾ ਗੁਰੂ ਕੀ ਹਜ਼ੂਰੀ 'ਚ ਰਹਿ ਕੇ ਵੀ ਉਸੇ ਤਰ੍ਹਾਂ ਦਾ ਰਹਿੰਦਾ, ਮਨ ਦੇ ਪਿੱਛੇ ਲੱਗਾ ਰਹਿੰਦਾ, ਉਹ ਨਹੀਂ ਆਪਣੇ ਆਪ ਨੂੰ ਬਦਲ ਲੈਂਦਾ। ਗੁਰੂ ਕੋ ਆ ਕੇ ਇੱਥੇ ਮਤ ਲੈਣੀ ਹੁੰਦੀ ਹੈ ਨਾ, ਅਤੇ ਜਿਹੜਾ ਸਿਆਣਾ ਬਣ ਕੇ ਆਉਂਦਾ। ਇੱਕ ਮੈਨੂੰ ਮਾੜੀ ਜਿਹੀ ਘਟਨਾ ਯਾਦ ਆਈ, ਮੈਂ ਕਹਿ ਦੇਵਾਂ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਲਹਿਣੇ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਕਰਤਾਰਪੁਰ ਦੀ ਪਾਵਨ ਧਰਤ 'ਤੇ ਆਏ ਅਤੇ ਖੇਤਾਂ ਵਿੱਚ ਗਏ। ਆਮ ਹੀ ਜੋ ਗੁਰੂ ਸਾਹਿਬ ਬਣ ਕੇ ਕਿਰਤ ਕਰਦੇ ਸਨ ਨਾ, ਉਹ ਚੋਲੇ ਪਾ ਕੇ ਅਤੇ ਸਿਮਰਨਾ ਪਾ ਕੇ ਅਤੇ ਚੇਲੇ ਲੈ ਕੇ ਅੱਗੇ ਪਿੱਛੇ ਨਹੀਂ ਸਨ ਫਿਰਦੇ, ਵੀ ਦੂਰੋਂ ਪਤਾ ਲੱਗੇ ਬਾਬਾ ਨਾਨਕ ਅਤੇ ਭੁਕਾ ਦੀਆਂ ਪੰਨਾਂ ਚੁੱਕੀ ਫਿਰਦੇ ਸਨ। ਆਮ ਸਾਦਗੀ ਬਾਬੇ ਤਾਰੇ ਚਾਰ ਚੱਕ ਤਾਰ ਕੇ ਆਣ ਕੇ ਕਿਰਤ ਵਿਰਤ ਕਰਨੀ ਸ਼ੁਰੂ ਕਰਦੇ, ਕਿਉਂਕਿ ਇਹਦੇ ਬਿਨਾਂ ਗੱਲ ਨਹੀਂ ਜੇ ਬਣਨੀ, ਜੇ ਸਾਰੇ ਕਿਰਤ ਛੱਡ ਕੇ ਬਹਿ ਜਾਈਏ। ਯੋਗੀਆਂ ਕੋਲ ਧਰਮ ਨਾਂ ਦੀ ਗੱਲ ਤਾਂ ਕੁਛ ਹੈ ਸੀ ਥੋੜ੍ਹੀ ਬਹੁਤੀ, ਪਰ ਕਿਰਤ ਛੱਡ ਕੇ ਬਹਿ ਕੇ ਬਾਬੇ ਨਾਨਕ ਨੂੰ ਪ੍ਰਵਾਨ ਨਹੀਂ ਹੋਏ। ਖੇਤਾਂ 'ਚ ਤੁਰੇ ਆਉਣ, ਹੁਣ ਸਹੀ ਜਿਹੀ ਚੀਜ਼ ਬਾਬੇ ਨਾਨਕ ਨੂੰ ਸਮਝਣਾ ਸ਼ੁਰੂ ਕੀਤਾ ਉਹਨਾਂ ਨੇ। ਪ੍ਰਭਾਵਿਤ ਤਾਂ ਪਹਿਲੇ ਦਿਨ ਹੀ ਹੋ ਗਏ ਅਤੇ ਇੱਕ ਦਿਨ ਸਾਖੀਕਾਰ ਕਹਿ ਰਿਹਾ ਹੈ ਕਿ ਇੱਕ ਦਿਨ ਬਾਬਾ ਨਾਨਕ ਅਤੇ ਭਾਈ ਲਹਿਣਾ ਖੇਤਾਂ ਤੋਂ ਤੁਰੇ ਆ ਰਹੇ ਨਗਰ ਨੂੰ, ਕਰਤਾਰਪੁਰ ਨੂੰ, ਅਤੇ ਬਾਬੇ ਦੀ ਮੌਜ, ਕਿਉਂਕਿ ਗੁਰੂ ਪਰਖ ਦਾ ਸਾਨੂੰ ਵਹਿੰਦਾ ਰਹਿੰਦਾ ਹੈ, ਕਦੀ ਦੁੱਖ ਦੇ ਕੇ ਕਦੀ ਸੁੱਖ ਦੇ ਕੇ। ਕਰਮਾਂ ਵਾਲੇ ਪਾਸ ਹੋ ਜਾਂਦੇ ਨੇ, ਨਹੀਂ ਤਾਂ ਸੱਚੇ ਪਾਤਸ਼ਾਹ ਰਹਿਮਤ ਕਰਕੇ ਉਹਨੂੰ ਸਿਖਾ ਵੀ ਦਿੰਦੇ। ਅਸੀਂ ਗੱਲ ਨਹੀਂ, ਗੁਰੂ ਤਾਂ ਸਿਖਾਉਂਦਾ ਹੀ ਹੈ ਨਾ। ਅਤੇ ਤੁਰੇ ਆਉਂਦੇ ਆਉਂਦਿਆਂ ਮਹਾਰਾਜ ਦੇ ਮਨ ਵਿੱਚ ਖੌਰੇ ਕੀ ਵਿਚਾਰ ਆਈ, ਕਹਿਣ ਲੱਗੇ, ਕਿਉਂਕਿ ਡੰਡੀਆਂ ਸਨ ਉਦੋਂ, ਰਸਤੇ ਵੱਡੇ ਨਹੀਂ ਸਨ, ਆਮ ਪਿੰਡਾਂ ਨੂੰ ਐਂ ਦੀ ਹੋ ਜਾਣਾ ਜਾਂ ਐਂ ਦੀ, ਕਈ ਡੰਡੀਆਂ ਅਤੇ ਡੰਡੀ ਅੱਗੇ ਪਾਟ ਕੇ ਦੋ ਹੋ ਗਈਆਂ, ਤਿੰਨ ਹੋ ਗਈਆਂ। ਕਹਿਣ ਲੱਗੇ, ਬਾਬਾ ਜੀ ਭਾਈ ਲਹਿਣਾ ਜੀ ਨੂੰ, ਭਾਈ ਲਹਿਣਿਆ ਕਰਤਾਰਪੁਰ ਨੂੰ ਕਿਹੜੀ ਡੰਡੀ ਜਾਂਦੀ ਹੈ, ਕਿਹੜਾ ਰਾਹ ਜਾਂਦਾ ਹੈ ਕਰਤਾਰਪੁਰ ਨੂੰ? ਅਤੇ ਭਾਈ ਲਹਿਣਾ ਸਿਆਣਾ ਹੋ ਕੇ ਕਹਿਣ ਲੱਗਾ, ਜੀ ਆ ਜਾਂਦਾ ਹੈ, ਆ ਜਾਂਦਾ ਹੈ। ਹੁਣ ਸੁਭਾਵਿਕ ਗੱਲ ਹੈ, ਆਮ ਅਸੀਂ ਕੱਲ੍ਹ ਦੀ ਬਾਤ ਹੈ, ਲੇਕਿਨ ਇਹ 'ਚ ਰਮਜ ਦੀ ਬਾਤ ਸੀ। ਜਿਉਂ ਨੇ ਕਿਹਾ ਆ ਜਾਂਦਾ ਅਤੇ ਸਤਿਗੁਰ ਸੱਚੇ ਪਾਸੇ ਮੁਸਕਰਾਏ, ਭਾਈ ਲੈਣਿਆ ਮੈਂ ਸਮਝਦਾ ਸਾਂ ਤੂੰ ਰਾਹ ਪੁੱਛਣ ਆਇਆ, ਤੈਨੂੰ ਰਾਹ ਦੱਸਣ ਜੋਗਾ ਵੀ ਹੋ ਗਿਆ। ਗੁਰੂ ਕਿਆਂ ਨੂੰ ਦੱਸਣ ਦੀ ਸਾਡੀ ਬਿਰਤੀ ਬਹੁਤ ਜ਼ਿਆਦਾ, ਸਿੱਖਣ ਦੀ ਘਾਟ ਹੈ। ਅਸੀਂ ਗੁਰੂ ਘਰ ਆ ਕੇ ਵੀ ਨਾ ਸਵਾਲ 'ਤੇ ਸਵਾਲ ਦੱਬੀ ਤੁਰੇ ਆਉਂਦੇ ਹਾਂ, ਸਿੱਖਣ ਨਹੀਂ। ਇੱਕ ਸਵਾਲ ਨਾ ਸਿੱਖਣ ਲਈ ਕਰਨਾ ਜ਼ਰੂਰੀ ਹੈ, ਅਤਿ ਜ਼ਰੂਰੀ। ਜਿਹੜਾ ਮਨ ਵਿੱਚ ਸਵਾਲ ਹੋਵੇ ਨਾ, ਜਿਹੜੇ ਗੁਰੂ ਕੇ ਕੀਰਤਨੀ ਹੈ, ਗੁਰੂ ਕੇ ਕਥਾਕਾਰ, ਜਿਹੜੇ ਥੋੜ੍ਹੇ ਬਹੁਤ ਮਨੀਟਰ ਨੇ, ਗੁਰੂ ਤਾਂ ਗੁਰੂ ਹੀ ਆ ਨਾ, ਅਸੀਂ ਤਾਂ ਮਨੀਟਰ ਹੀ ਆ ਨਾ, ਅਤੇ ਆਪਣੇ ਵਰਗੇ ਹੁੰਦੇ ਆ। ਕਈ ਸਵਾਲਾਂ ਜਵਾਬ ਮਿਲ ਜਾਂਦਾ, ਸਵਾਲ ਜਿੰਨਾ ਚਿਰ ਨਾ ਮੁੱਕਣ ਉਹਨਾਂ ਚਿਰ ਤੱਕ ਬੰਦਾ ਦੁਬਦਾ 'ਚ ਰਹਿੰਦਾ। ਗੁਰੂ ਨਾਲੋਂ ਸਿਆਣੇ ਕਦੀ ਨਾ ਆਉਣਾ। ਅਤੇ ਖਿਆਲ ਕਰਿਆ, ਭਾਈ ਲਹਿਣਾ ਨੇ ਜਦੋਂ ਗੁਰੂ ਕੀ ਇਹ ਬਚਨ ਸੁਣਿਆ ਵੀ ਮੈਂ ਦੱਸਣ ਜੋਗਾ ਕਿੱਥੋਂ ਹੋ ਗਿਆ, ਕਿਉਂਕਿ ਗੁਰੂ ਨੂੰ ਦੱਸਣ ਜੋਗਾ ਮੈਂ ਹੋ ਗਿਆ, ਫਿਰ ਸਾਰੀ ਜ਼ਿੰਦਗੀ ਨਹੀਂ ਕੋਈ ਅੱਗਿਓਂ ਬਚਨ ਕੀਤਾ, ਭੱਬਾ ਭਾਣਾ ਜੀ ਭੁੱਲਾ ਜੀ ਭਲਾ ਜੀ, ਬਸ ਜੁਗਤੀ ਸਮਝ ਆ ਗਈ ਵੀ ਸੱਚੇ ਪਾਤਸ਼ਾਹ ਨੂੰ ਕੌਣ ਦੱਸਣ। ਅਸੀਂ ਗੁਰੂ ਕਿਉਂ ਰਸਤਾ ਨਾ ਵਿਖਾਈਏ, ਗੁਰੂ ਕੋਲ ਰਸਤਾ ਸਿੱਖਣ ਵਾਸਤੇ ਆਈਏ। ਬਸ ਜਿਸ ਦਿਨ ਸਿੱਖਣ ਦੀ ਜਾਂਚ ਆ ਗਈ, ਜਿਸ ਦਿਨ ਸਿੱਖਣ ਵਾਸਤੇ ਆਉਣ ਲੱਗ ਪਏ ਨਾ, ਗੁਰੂ ਘਰ ਸਿੱਖਣ ਵਾਸਤੇ ਆਉਣ ਲੱਗ ਪਏ,
ਉਸ ਦਿਨ ਸਮਝ ਲਓ ਹੁਣ ਸਾਡਾ ਆਉਣਾ ਸਫਲ ਹੋਣਾ ਸ਼ੁਰੂ ਹੋਇਆ ਹੈ, ਹੁਣ ਸਾਡੇ ਆਉਣ ਦਾ ਫਾਇਦਾ ਹੋਇਆ। ਵਰਨਾ ਲੰਗਰ ਪ੍ਰਸ਼ਾਦੇ ਦਾ ਕੇਸ ਸੀ, ਮੈਂ ਅੱਗੇ ਰੋਜ਼ ਹੀ ਕਹਿ ਦਿੰਦਾ ਲੰਗਰ ਗੁਰੂ ਘਰ, ਜਿਹੜਾ ਘਰ ਪੱਕਦਾ ਵੀ ਗੁਰੂ ਕਾ ਹੀ ਲੰਗਰ ਹੈ, ਇੱਥੇ ਵੀ ਗੁਰੂ ਕਾ ਹੀ, ਉੱਥੇ ਵੀ ਗੁਰੂ ਕਾ ਹੀ ਹੈ। ਉਹ ਵੱਡੀ ਪ੍ਰਾਪਤੀ ਨਹੀਂ ਹੈ ਸਾਡੀ, ਵੱਡੀ ਪ੍ਰਾਪਤੀ ਸ਼ਬਦ ਦੀ ਹੈ। ਕੋਈ ਗਿਆਨ ਦੀ ਬਾਤ ਲੈ ਲਈ, ਇਹ ਸੇਵਾ ਕਰਦੇ ਨੂੰ ਵੇਖ ਕੇ ਸਾਡੇ ਮਨ ਵਿੱਚ ਸੇਵਾ ਦਾ ਚਾਅ ਪੈਦਾ ਹੋ ਜਾਵੇ, ਲੋੜਵੰਦ ਵੇਖ ਕੇ ਉਹਦੀ ਮਦਦ ਕਰਨ ਦੀ ਜਾਚ ਆ ਜਾਏ। ਸ਼ਹਿਨਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਦੀਆਂ ਸਨਰੰਕਾਰ ਲੱਗੜੀਆਂ ਪਿਰੀਆਂ ਪਿਖੰਦੀਆਂ ਨਾ ਤੱਪੀਆਂ, ਉਹਨਾਂ ਅਵਸਥਾ ਦਾ ਜ਼ਿਕਰ ਕੀਤਾ ਜਿਨ੍ਹਾਂ 'ਤੇ ਰਹਿਮਤ ਹੋ ਗਈ, ਜਿਨ੍ਹਾਂ ਸਮਝ ਲਿਆ ਸਿਧਾਂਤ ਨੂੰ, ਅਤੇ ਜਿਨ੍ਹਾਂ ਨੇ ਨਿਰੰਕਾਰ ਨਾਲ ਅੱਖਾਂ ਲਾ ਲਈਆਂ, ਨਿਰੰਕਾਰ ਨਾਲ ਜਿਨ੍ਹਾਂ ਦੀ ਅੱਖ ਮਿਲ ਗਈ, ਜਿਨ੍ਹਾਂ ਦੀ ਅੱਖ ਵਿੱਚ ਸੱਚ ਉੱਤਰ ਆਇਆ, ਜਿਨ੍ਹਾਂ ਨੂੰ ਕੂੜ ਅਤੇ ਸੱਚ ਦੀ ਪਛਾਣ ਹੋ ਗਈ, ਜਿਹੜੇ ਗੁਣ ਅਵਗੁਣ ਦੀ ਪਛਾਣ ਕਰਨ ਦੇ ਸਮਰੱਥ ਹੋ ਗਏ। ਲੱਗੜੀਆਂ ਪ੍ਰੀਆਂ, ਉਹਨਾਂ ਦੀਆਂ ਪਿਰੀ ਨਾਲ ਐਸੀਆਂ ਲੱਗੀਆਂ ਅੱਖਾਂ, ਪਿਖੰਦੀਆਂ ਨਾ ਤਿੱਪੀਆਂ, ਅਤੇ ਨਿਰੰਕਾਰ ਦੇ ਰੰਗ ਤਮਾਸ਼ੇ ਵੇਖਦੀਆਂ ਵੇਖਦੀਆਂ ਵੇਖਦੀਆਂ ਫਿਰ ਰੱਜੀਆਂ ਨੇ, ਤ੍ਰਿਪਤ ਨਹੀਂ ਹੋਈਆਂ, ਹੋਰ ਵੇਖਾਂ ਹੋਰ ਖਿਆਲ ਕਰ ਜੇ ਅੱਖਾਂ ਥੱਕ ਜਾਂਦੀਆਂ ਨੇ, ਅੱਕਦੀਆਂ ਨਹੀਂ ਸੰਸਾਰ ਦੇ ਰੰਗ ਤਮਾਸ਼ੇ ਵੇਖ ਵੇਖ ਕੇ। ਅਸੀਂ ਬਣਾ ਲਏ ਨੇ ਐਨਕਾਂ, ਲਾ ਲਈਆਂ, ਡਾਕਟਰ ਬਥੇਰੇ ਹੁਣ ਬਣ ਗਏ ਨੇ, ਪਰ ਨਿਰੰਕਾਰ ਨੇ ਜਿਹਨੇ ਦਿੱਤੀਆਂ ਨੇ, ਇਹਦੀ ਕੋਈ ਕੀਮਤ ਥੋੜ੍ਹਾ ਯਾਰ ਅਸੀਂ ਭਰ ਸਕਦਾ ਨਾ, ਉਹੋ ਜਿਹੀ ਬਣਦੀ ਹੈ ਚੀਜ਼। ਅਤੇ ਉਹਦੇ ਨਾਲੋਂ ਵੱਡਿਆਂ ਮੁਬਾਰਕਾਂ ਵਾਲਾ ਉਹ ਹੋ ਗਿਆ ਜਿਹਦੀਆਂ ਨਿਰੰਕਾਰ ਨਾਲ ਲੱਗ ਗਈਆਂ, ਜਿਹਨੂੰ ਸਾਰੇ ਪਾਸੇ ਨਿਰੰਕਾਰ ਦਿਸਣ ਲੱਗ ਪਿਆ। ਅਤੇ ਗੁਰੂ ਖੁਸ਼ ਉਦੋਂ ਹੁੰਦਾ ਹੈ ਜਦੋਂ ਸਿੱਖ ਨੂੰ ਵੈਰੀ ਵਿੱਚੋਂ ਵੀ ਗੁਰੂ ਦਿਸਣ ਲੱਗ ਪਿਆ, ਤੂੰ ਦਿਸਣ ਲੱਗ ਪਿਆ ਤੂੰ, ਬਸ ਜਿੱਦਣ ਵੈਰੀ ਵਿੱਚੋਂ ਵੀ ਉਹ ਦਿਸਣ ਲੱਗ ਪਿਆ ਤਾਂ ਫਿਰ ਵੈਰ ਕਿੱਥੇ, ਆਪੇ ਖਤਮ ਹੋ ਗਿਆ, ਹੋਂ ਖਤਮ ਹੋ ਗਈ ਨਾ, ਦੁਸ਼ਮਣੀ ਖਤਮ ਹੋ ਗਈ। ਗੁਰੂ ਪਾਤਸ਼ਾਹ ਤੇ ਰਹਿਮਤ ਕਰਦੇ ਨੇ, ਜਦੋਂ ਨਿਰੰਕਾਰ ਨਾਲ ਜਿਨ੍ਹਾਂ ਦੀਆਂ ਲੱਗ ਗਈਆਂ, ਉਹਦੇ ਰੰਗ ਤਮਾਸ਼ੇ ਵੇਖ ਵੇਖ ਕੇ ਵੇਖ ਵੇਖ ਕੇ, ਇਹਨਾਂ ਦਾ ਤ੍ਰਿਪਤ ਨਹੀਂ ਹੁੰਦੀਆਂ, ਰੱਜਦੀਆਂ ਨਹੀਂ, ਮੈਂ ਹੋਰ ਵੇਖ ਲਾਂ ਹੋਰ ਵੇਖ ਲਾਂ ਹੋਰ ਵੇਖ ਲਾਂ, ਉਹਨਾਂ ਦੀ ਅਵਸਥਾ ਬਣ ਜੇ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਉਹ ਬਿਰਹੋ ਵਿੱਚ ਰਹਿੰਦੇ ਨੇ, ਸੱਚੇ ਪਾਤਸ਼ਾਹ ਤੇਰੇ ਹਮੇਸ਼ਾ ਦਰਸ਼ਨ ਹੁੰਦੇ ਰਹਿਣ, ਮੈਂ ਤੈਨੂੰ ਸਾਹਮਣੇ ਵੇਖਦਾ ਰਹਾਂ, ਮੇਰੇ ਧਨ ਭਾਗ ਰਹਿਣ। ਹੱਬ ਮਜਾਹੋ ਸੋ ਤਣੀ ਵਿਆਹ ਨ ਡਿੱਠੋ ਕੋਈ, ਵਿਆਹ ਹੁੰਦਾ ਦੂਸਰਾ, ਉਹਨਾਂ ਨੂੰ ਫਿਰ ਕੀ ਦਿਖਦਾ, ਕਹਿਣਗੇ ਹੱਬ ਮਜਾਹੂ ਸੋ ਤਣੀ, ਸਾਰਿਆਂ ਹੱਬ ਸਾਰੇ ਮਜਾਹੂ ਸਾਰਿਆਂ ਦੇ ਵਿੱਚ, ਉਹਨੂੰ ਫਿਰ ਸਾਰਿਆਂ ਦੇ ਵਿੱਚ ਹਰ ਪਾਸੇ ਜਿੱਦ ਜਦ ਦੇਖਾਂ ਤਦ ਤੂੰ ਦੀ ਵਸਤਾ, ਫਿਰ ਇਹ ਬਣ ਜਾਂਦੀ ਜਲੇ ਹਰੀ ਥਲੇ ਹਰੀ ਇਹਾਂ ਹਰੀ ਉਹਾਂ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਬਿਨਾਂ ਦੂਜਾ ਹੈ ਹੀ ਕੋਈ। ਫਿਰ ਮਦਦ ਕਰਾਂਗੇ ਨਾ, ਇੱਕ ਦੂਜੇ ਦੀ ਮਦਦ ਕਰਾਂਗੇ, ਜਿਹੜੇ ਤਾਂ ਪਛੜ ਗਿਆ। ਸੱਚੇ ਪਾਤਸ਼ਾਹ ਨੇ ਵੰਡ ਕੇ ਛਕਣ ਦਾ ਸਿਧਾਂਤ ਸਾਨੂੰ ਦਿੱਤਾ, ਇਹਦਾ ਮਤਲਬ ਇਕੱਲਾ ਰਾਸ਼ਨ ਪਾਣੀ ਨਹੀਂ ਵੰਡਣਾ, ਦੁੱਖ ਤਕਲੀਫਾਂ ਵੀ ਵੰਡਣੀਆਂ ਨੇ, ਕਿ ਜਿਹਦਾ ਦੁੱਖ ਵੀ ਹਰਨਾ ਹੈ, ਕਿਸੇ ਪਛੜ ਗਏ ਦੀ ਬਾਂਹ ਫੜਨੀ ਹੈ, ਕਿਉਂਕਿ ਪਰਿਵਾਰ ਇੱਕ ਹੈ ਨਾ, ਘਰ ਦਾ ਕੋਈ ਜੀ ਪਿੱਛੇ ਰਹਿ ਗਿਆ, ਇੱਕ ਭਰਾ ਪਿੱਛੇ ਰਹਿ ਗਿਆ, ਕੋਈ ਭੈਣ ਪਿੱਛੇ ਰਹਿ ਗਈ, ਤੇ ਬਾਂਹ ਫੜੀਦੀ ਹੈ। ਸਮੁੱਚੀ ਕਾਇਨਾਤ ਉਸ ਨਿਰੰਕਾਰ ਦੀ ਪੈਦਾਇਸ਼ ਹੈ, ਇੱਥੇ ਨਾ ਕੋਈ ਵੈਰੀ ਨਹੀਂ ਬਖੰਡ। ਇਹ ਅਵਸਥਾ ਬਣ ਜਾਏ, ਨਹੀਂ ਦਿਸਦਾ ਦੂਸਰਾ, ਫਿਰ ਕਹਿਣ ਲੱਗੇ ਹੱਬ ਮਜਾਹੋ ਸੋ ਧਣੀ ਵਿਆਹ ਨ ਡਿੱਠੋ ਕੋਏ, ਵਿਆਹ ਹੁੰਦਾ ਦੂਸਰਾ, ਫਿਰ ਦੂਸਰਾ ਕੋਈ ਨਹੀਂ ਜੀ ਦਿਸਦਾ, ਜਦ ਦੇਖਾਂ ਤਤ ਤੂੰ, ਜਹਿ ਜਹਿ ਪੇਖੋ ਤੈ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ, ਸਰਬੱਤਰ ਮੈਂ ਹਰ ਇੱਕ ਦੇ ਵਿੱਚ। ਅਸੀਂ ਉਹਦੇ ਚ ਨਿਰੰਕਾਰ ਤੇ ਵੇਹਦੇ ਨਹੀਂ, ਅਸੀਂ ਤੇ ਔਗਣ ਵੇਖਦੇ ਨੇ, ਆ ਗਿਆ ਫਲਾਣਾ, ਪਹਿਲਾਂ ਜਿੰਨੇ ਉਹਦੇ ਔਗਣ ਸਾਡੇ ਮਨ ਚ ਬਣੇ ਹੋਏ ਨੇ, ਉਹ ਚੱਕਦਮ ਸਾਹਮਣੇ ਆ ਜਾਂਦੇ। ਉਹ ਸਿਫਤ ਵੀ ਹੁੰਦੀ ਹਰ ਇੱਕ ਦੇ ਵਿੱਚ, ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਭਾਈ, ਉਹ ਜ਼ਰੂਰ ਗੁਣਾਂ ਨਾਲ ਸਾਂਝ ਖਰੀਜੇ, ਗੁਣਾਂ ਕੇਰੀ ਛੋਟ ਔਗਣ ਚੱਲੀਏ, ਔਗਣਾਂ ਦਾ ਕਾਹਦਾ ਹੁੰਦਾ ਹੈ, ਔਗਣ ਵੇਖਣੇ ਆਪਣੇ ਤੇ ਗੁਣ ਵੇਖਣੇ ਬਗਾਨੇ, ਬਸ ਇਹੀ ਤੇ ਯੁਗਤੀ ਹੈ। ਮੇਰੇ ਮਾਲਕ ਰਹਿਮਤ ਕਰ ਰਹੇ,
ਕਹਿਣ ਲੱਗੇ ਜਦੋਂ ਇਹ ਅਵਸਥਾ ਬਣ ਗਈ, ਨਿਰੰਕਾਰ ਨਾਲ ਨੇਤਰ ਜੁੜ ਗਏ, ਇਸ ਤਰ੍ਹਾਂ ਦੀ ਅਵਸਥਾ ਬਣ ਗਈ, ਫਿਰ ਸਾਰੇ ਪਾਸੇ ਤੂੰ ਹੀ ਤੂੰ ਦੇਖਦਾ, ਹਰ ਇੱਕ ਦੇ ਵਿੱਚ ਉਹ ਦੇਖਦਾ, ਦੂਜਾ ਤੇ ਉਹਦੇ ਬਿਨਾਂ ਹੈ ਹੀ ਕੋਈ ਨਹੀਂ। ਅੱਗੇ ਮਹੱਲਾ ਪੰਜਵਾਂ, ਦੂਜਾ ਸਲੋਕ। ਕਥੜੀਆਂ ਸੰਤਾ ਤੇ ਸਿਖਾਓ ਪੰਦੀਆਂ। ਉਹਨੂੰ ਇਹ ਸੋਝੀ ਆ ਗਈ ਵੀ ਜਿਹੜੀਆਂ ਗੱਲਾਂ ਬਾਤਾਂ ਸੰਤ ਮਹਾਤਮਾ ਨੇ, ਗੁਰੂ ਸਾਹਿਬਾਨ ਨੇ ਜੁੜੇ ਹੋਇਆਂ ਨੇ ਕੀਤੀਆਂ ਨੇ, ਉਹ ਸਿਖਾਲੀਆਂ ਕਰ ਦਿੰਦੀਆਂ ਨੇ ਸਾਡੇ ਸੰਸਾਰ ਤੇ ਜੀਵਨ ਦੇ ਮਾਰਗ ਨੂੰ, ਪਾਂਧੂਆਂ ਨੂੰ। ਅਸੀਂ ਪਾਂਧੀਆਂ ਸਾਰੇ ਮੁਸਾਫ਼ਰ ਹੀ ਆ ਨਾ, ਆਪਣਾ ਆਪਣਾ ਰੋਲ ਕਰਕੇ ਚਲੇ ਜਾਣਾ। ਬੜੇ ਰੋਲ ਸਾਨੂੰ ਕਰਨੇ ਪੈਂਦੇ, ਕਿਤੇ ਮਾਂ ਦਾ ਰੋਲ ਕਰਦੇ ਹਾਂ, ਕਿਤੇ ਬਾਪ ਦਾ ਰੋਲ ਕਰਦੇ ਹਾਂ, ਕਿਤੇ ਭਰਾ ਦਾ ਰੋਲ ਕਰਦੇ ਹਾਂ, ਕਿਤੇ ਪਤੀ ਦਾ, ਕਿਤੇ ਪਤਨੀ ਦਾ, ਰੋਲ ਹੀ ਨਹੀਂ ਸਾਡੇ। ਅਤੇ ਗੁਰਮਤ ਗਿਆਨ ਵਿੱਚ ਜਿਹੜਾ ਰੰਗਿਆ ਹੋਇਆ ਵਿਅਕਤੀ ਹੈ, ਉਹ ਆਪਣੇ ਹਰ ਰੋਲ ਵਿੱਚ ਪਾਸ ਹੁੰਦਾ ਹੈ। ਮਾਂ ਨੂੰ ਮਾਂ ਥਾਂ ਰੱਖਦਾ, ਪਿਓ ਨੂੰ ਪਿਓ ਥਾਂ ਰੱਖਦਾ, ਸੱਸ ਨੂੰ ਸੱਸ ਥਾਂ ਰੱਖਦਾ। ਫਰਜ਼ ਨੇ ਸਾਡੇ ਉਹਨਾਂ ਪ੍ਰਤੀ, ਮਾਂ ਬਾਪ ਨੇ ਸਾਨੂੰ ਪੈਦਾ ਕੀਤਾ ਹੈ, ਅਤੇ ਅਸੀਂ ਸਾਨੂੰ ਸਿੱਖਣਾ, ਬੋਲਣਾ, ਉੱਠਣਾ ਸਿਖਾ, ਅਸੀਂ ਉੱਠ ਨਹੀਂ ਸਕਦੇ, ਠਾਉਂਦੇ ਹੁੰਦੇ ਸੀ। ਅਤੇ ਹੁਣ ਜੇ ਮਾਂ ਬਾਪ ਕੋਲ ਉੱਠਿਆ ਨਹੀਂ ਜਾਂਦਾ ਤਾਂ ਅਸਾਂ ਉਠਾਉਣਾ ਨਹੀਂ, ਸਾਡਾ ਫਰਜ਼ ਬਣਦਾ ਨਾ। ਜਿਹਦੇ ਬੱਚਾ ਬਿਮਾਰ ਹੁੰਦਾ ਹੈ ਅਤੇ ਮਾਂ ਬਾਪ ਸਾਰੇ ਕੰਮ ਛੱਡ ਕੇ, ਧੰਦੇ ਛੱਡ ਕੇ ਅਤੇ ਬੱਚੇ ਨੂੰ ਚੁੱਕੀ ਫਿਰਦਾ ਹੈ, ਅਤੇ ਜਿੱਦਣ ਮਾਂ ਬਾਪ ਬਿਮਾਰ ਹੁੰਦਾ ਉੱਦਣ ਵੀ ਤਾਂ ਕੰਮ ਛੱਡ ਦੇਣਾ ਹੱਕ ਬਣਦਾ ਨਾ ਸਾਡਾ। ਮੈਂ ਕੰਮ 'ਤੇ ਹਾਂ ਜੀ, ਨਹੀਂ ਗੱਲ ਬਣਨੀ। ਘਰ ਸਾਡੇ ਜਿਹੜੇ ਨਾ, ਜੋ ਗੁਰਮਤ ਨੇ ਬਣਾਇਆ ਸੀ ਹਰ ਘਰ ਨੂੰ ਧਰਮਸ਼ਾਲਾ ਬਣਾਇਆ, ਲੇਕਿਨ ਧਰਮਸ਼ਾਲਾ ਦੀ ਥਾਂ 'ਤੇ ਸਾਡਾ ਘਰ ਮਕਾਨ ਬਣਦਾ ਜਾਂਦਾ ਹੈ। ਆਹ ਮਾਤਾ ਦਾ ਮਕਾਨ ਹੈ, ਆਹ ਪਿਤਾ ਦਾ ਮਕਾਨ ਹੈ, ਫਰੈਂਡ ਦਾ ਮਕਾਨ ਹੈ, ਇਕੱਠੇ ਹੋ ਕੇ ਬਹਿੰਦੇ ਨਹੀਂ ਅਸੀਂ। ਜੇ ਕਿਤੇ ਇੱਕ ਮੇਜ਼ 'ਤੇ ਬੈਠੇ ਵੀ ਅਤੇ ਹਰ ਇੱਕ ਆਪੋ ਆਪਣਾ ਮੋਬਾਈਲ, ਆਪਣੀ ਦੁਨੀਆ ਲੱਭੀ ਹੈ, ਘਰ ਬੈਠੇ ਵੀ ਦੂਰ ਹਾਂ। ਝਗੜਾ ਤਾਂ ਨਿੱਕੀ ਨਿੱਕੀ ਗੱਲ ਦਾ ਹੀ ਆ ਨਾ, ਮਸ ਮਸ ਗੱਲ ਦਾ। ਮੈਂ ਇੱਕ ਨਾ ਅੱਛਾ ਪੜ੍ਹਦੇ ਪੜ੍ਹਦੇ ਗੱਲ ਆ ਜਾਂਦੀ ਯਾਦ, ਪਰਿਵਾਰ ਬੈਠਾ ਅਤੇ ਉਹ ਦੋਵੇਂ ਜੀ ਮੂੰਹ ਸੱਸ ਲੜ ਪਿਆ ਵੀ ਹੈ, ਉਹ ਭਾਂਡੇ ਖੜਕ ਪੈਂਦੇ, ਕੋਈ ਵੱਡੀ ਗੱਲ ਨਹੀਂ, ਹੋ ਜਾਣੀ ਛੋਟੀ ਮੋਟੀ ਗੱਲ, ਵੱਡੀ ਨਹੀਂ, ਪਰ ਪਿਸਦਾ ਵਿੱਚ ਵਿੱਚ ਵਿਚਲਾ ਬੰਦਾ, ਇੱਕ ਦਾ ਪਤੀ ਇੱਕ ਦਾ ਪੁੱਤ, ਉਹ ਕੀ ਕਰੇ ਵਿਚਾਰਾ, ਇੱਧਰ ਕਰੇ ਤਾਂ ਉਹਦੀ ਗੱਲ, ਉੱਧਰ ਕਰੇ ਉੱਧਰ ਦੀ ਗੱਲ, ਪੜ੍ਹੇ ਲਿਖੇ ਜੋ ਕੁਝ ਵੀ ਇਹੋ ਕੁਛ ਹੀ ਹੈ। ਅਤੇ ਖਿਆਲ ਕਰੇ ਹੋਇਆ ਕਿ ਉਹਦੇ ਸਾਹਮਣੇ ਉਹਨੇ ਆਪਣੀ ਸ਼ਿਕਾਇਤ ਲਾਈ ਵੀ ਨਾ ਮੈਨੂੰ ਟਾਈਮ ਨਾਲ ਚਾਹ ਮਿਲਦੀ, ਨਾ ਟਾਈਮ ਨਾਲ ਰੋਟੀ ਦਿੰਦੀ ਹੈ, ਇਹ ਆਪਣੇ ਕੰਮ ਵਿੱਚ ਟੀ ਵੀ 'ਤੇ ਜ਼ਿਆਦਾ ਧਿਆਨ। ਚਲੋ ਜਿੱਦਾਂ ਜਿੱਦਾਂ ਵੀ ਹੋਣਗੀਆਂ, ਹੋਰ ਵੀ ਚਾਰ ਗੱਲਾਂ ਨਾਲ ਕਈਆਂ ਹੋਣਗੀਆਂ। ਉਹ ਵਿਚਾਰੇ ਨੇ ਬਹਿ ਕੇ ਨਾ, ਦੋਵਾਂ ਦੇ ਵਿੱਚ ਬਹਿ ਕੇ, ਅਤੇ ਟਾਈਮ ਬੰਦ ਤਾਂ ਵੀ ਘੱਟੋ ਘੱਟ ਟਾਈਮ ਦਾ ਤਾਂ ਕੰਮ ਮੁੱਕ ਜਾਏ ਨਾ, ਵੀ 9 ਵਜੇ ਸਵੇਰ ਦਾ ਪ੍ਰਸ਼ਾਦਾ ਮਾਂ ਨੂੰ ਮਿਲ ਜਾਣਾ ਚਾਹੀਦਾ, 9 ਵਜੇ ਦੁਪਹਿਰ ਦੀ ਚਾਹ ਮਿਲਣੀ ਚਾਹੀਦੀ, 9 ਵਜੇ ਸ਼ਾਮ ਦੀ ਰੋਟੀ ਮਿਲ ਜਾਣੀ ਚਾਹੀਦੀ ਹੈ। ਹੱਲ ਕੱਢਣ ਦਾ ਯਤਨ ਕੀਤਾ ਨਾ ਇੱਕ, ਹੁਣ ਕੰਮ 'ਤੇ ਚਲਾ ਗਿਆ, ਚਾਹ ਸ਼ਾਮ ਇਹ ਕੰਮ ਸਮਝੌਤਾ ਕਰਾ ਕਰੂ ਕੇ 4 ਵਜੇ ਚਾਹ ਦਾ ਟਾਈਮ ਵੱਜ ਗਿਆ। ਨੂੰਹ ਰਾਣੀ ਨੇ ਚਾਹ ਤਿਆਰ ਕੀਤੀ, ਲਿਆਈ ਅਤੇ ਲਿਆ ਕੇ ਮਾਤਾ ਸ਼੍ਰੀ ਨੂੰ, ਆਪਣੀ ਸੱਸ ਮਾਤਾ ਨੂੰ ਫੜਾਉਣ ਲੱਗਿਆ, ਲੱਗੀ ਇਹ ਲੈ ਚਾਹ, ਅਤੇ ਉਹ ਵੇਖ ਲਾ ਘੜੀ 'ਤੇ ਜੇ 4 ਨਹੀਂ ਵਜੇ ਮੁੜ ਕੇ ਕਹਿੰਗੇ ਮੈਨੂੰ ਲੇਟ ਹੋਈ। ਹੁਣ ਉਹ ਚਾਹ ਲੰਘੇਗੀ, ਚਾਹ ਬਣਾਈ ਵੀ ਉਸੇ ਤਰ੍ਹਾਂ, ਸਾਰੀ ਮਿਹਨਤ ਵੀ ਕੀਤੀ ਹੋਏਗੀ, ਸਿਰਫ ਜ਼ਬਾਨ ਤੋਂ ਵਿਹੜਾ ਗਰਕ ਗਿਆ। ਜੇ ਪਿਆਰ ਨਾਲ ਕਹਿੰਦੀ ਮਾਤਾ ਜੀ ਲਓ ਚਾਹ, ਮੈਂ ਥੋੜ੍ਹੀ ਜਿਹੀ ਲੇਟ ਹੋ ਗਈ, ਗਲਤੀ ਨਹੀਂ ਗਈ ਆ ਨਾ, ਵਧਾ ਜਿੰਨੀ ਮਰਜ਼ੀ ਲਈਏ। ਗੁਰਮਤ ਸਿਖਾਉਂਦੀ ਹੈ ਮਿੱਠ ਬੋਲਣਾ ਜੀ, ਸੱਜਣ ਸੁਆਮੀ ਮੁਰ ਮਿੱਠ ਬੋਲੜੇ ਹੋ ਜਾਓ, ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ, ਕੋਈ ਲੜਾਈ ਰਹਿੰਦੀ ਨਹੀਂ ਜੀ ਘਰਾਂ ਦੇ ਵਿੱਚ। ਵੱਡੀ ਤੋਂ ਵੱਡੀ ਲੜਾਈ ਨਾ, ਆਹ ਟਰੰਪ ਵਾਲੀਆਂ ਲੜਾਈਆਂ ਸ਼ੁਰੂ ਹੋਈਆਂ ਨੇ, ਇਹ ਵੀ ਖਤਮ ਹੋ ਜਾਂਦੀਆਂ ਜਦੋਂ ਇਹ ਗੱਲ ਬਣ ਜਾਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਜਦੋਂ ਬੁਰਾ ਨਹੀਂ ਕੋਈ ਤਾਂ ਲੜਾਂਗੇ ਕਿਹਦੇ ਨਾਲ। ਪਰ ਸਾਨੂੰ ਤਾਂ ਸਾਰਾ ਯੁੱਗ ਬੁਰਾ ਦੇਖਦਾ, ਜਿਹਨੂੰ ਸਾਰਾ ਕੁਝ ਬੁਰਾ ਦੇਖੇਗਾ ਉਹ ਲੜੇਗਾ, ਲੜੇਗਾ, ਉਹ ਚੰਗਾ ਬਣਾਉਣ ਦਾ ਯਤਨ ਕਰੇਗਾ, ਅਗਲੇ ਸਿਖਾਉਣ ਦਾ ਯਤਨ ਕਰੇਗਾ, ਮਾਂ ਬਾਪ ਨੂੰ ਸਿਖਾਏਗਾ, ਉਹਨੂੰ ਸੱਸੋ ਸੱਸ ਸਹੁਰੇ ਨੂੰ ਸਿਖਾਏਗਾ, ਫਿਰ ਝਗੜਾ ਪੈਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਇੱਥੇ ਰਹਿਮਤ ਕਰ ਰਹੇ ਨੇ, ਗੱਲ ਹੋਰ ਪਾਸੇ ਚਲੀ ਜਾਂਦੀ ਹੈ। ਕੱਥੜੀਆਂ ਸੰਤਾਂ, ਕਹਿਣ ਲੱਗੇ ਸੰਤਾਂ ਨੇ, ਮਹਾਂਪੁਰਖਾਂ ਨੇ, ਦਾਨੇ ਲੋਕਾਂ ਨੇ ਜਿਹੜੀਆਂ ਗੱਲਾਂ ਕਹੀਆਂ, ਬਾਣੀ ਜਿਹੜੀ ਕਹੀ, ਕਹਿ ਲਈਏ ਇਹਦੇ ਨਾਲ ਸਾਡੇ ਜੀਵਨ ਦਾ ਪੰਧ ਜਿਹੜਾ ਸਿਖਾਲਾ ਹੋ ਜਾਂਦਾ ਹੈ, ਸੌਖਾ ਹੋ ਜਾਂਦਾ ਹੈ, ਜੇ ਉਹਦੇ 'ਤੇ ਉਹਨੂੰ ਅਮਲ ਵਿੱਚ ਲੈ ਕੇ ਆਈ। ਇਕੱਠੇ ਚੇਤੇ ਬਾਣੀ ਕੰਠ ਕਰਨੀ, ਮੈਂ ਗੱਲ ਕੀਤੀ ਇਕੱਠੇ ਕੰਠ ਨਹੀਂ ਕਰਨੀ, ਲੋੜ ਵੇਲੇ ਮਤਲਬ ਉਹਨੂੰ ਵਰਤਣਾ ਵੀ ਹੈ, ਜੇ ਭਲੇ ਦੀ ਗੱਲ ਤਾਂ ਭਲਾ ਬਾਣੀ ਦੇ ਕਿਆ ਕਰੋ ਤਾਂ ਕਰਨਾ ਵੀ ਹੈ। ਨਾਨਕ ਲੱਦੜੀਆਂ ਤਿੰਨਾਂ,
ਜਿਨ੍ਹਾਂ ਭਾਗ ਮੱਥਾ ਹੜੇ ਆਸ ਕਥਾ ਕਹਾਣੀਆਂ ਗੁਰੂ ਕੀਆਂ ਜਿਹੜੀਆਂ ਨੇ ਜਾਂ ਮਹਾਂਪੁਰਖਾਂ ਦੇ ਕਹੇ ਹੋਏ ਬਚਨ, ਇਹ ਕਿਹਨੂੰ ਸੁਣਨ ਨੂੰ ਮਿਲਦੇ ਨੇ? ਜਿਨ੍ਹਾਂ ਦੇ ਵੱਡੇ ਭਾਗ ਨੇ, ਤੇ ਵੱਡੇ ਭਾਗ ਆਪਣੇ ਆਪ ਬਣਾਉਣੇ ਹੁੰਦੇ ਨੇ, ਆਪਣੇ ਕਰਮ ਆਪ ਲਿਖਣੇ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਬੰਦਾ ਆਪਣੇ ਲੇਖ ਆਪ ਲਿਖਦਾ ਹੈ। ਇਸ ਲਈ ਫਰੀਜੀ ਨੇ ਕਿਹਾ ਸੀ ਨਾ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪ ਲਿਖਦੇ। ਅਸੀਂ ਪਿਛਲੇ ਬੰਨ ਕੇ ਬਹਿ ਨਹੀਂ ਪਾਈ, ਹੋਣਗੇ ਪਿਛਲੇ ਵੀ, ਮੈਂ ਨਹੀਂ, ਮੇਰਾ ਨਹੀਂ ਉਹਨਾਂ 'ਤੇ ਯਕੀਨ, ਹੋਣਗੇ। ਪਰ ਆਪਣੇ ਕਰਮ ਮਾੜੇ, ਉਹ ਗੱਲ ਹੈ ਕਿ ਮਾੜੇ ਕਰਮ ਦਾ ਮਾੜਾ ਨਤੀਜਾ, ਚੰਗੇ ਕਰਮ ਦਾ ਚੰਗਾ, ਜੋ ਬੀਜਣਾ ਸੋ ਵੱਢਣਾ ਪੈਣਾ ਭਾਈ। ਇਸ ਕਰਕੇ ਉਹਨਾਂ ਵੱਡੇ ਭਾਗਾਂ ਵਾਲਿਆਂ ਨੂੰ ਇਹ ਸੋਝੀ ਆ ਗਈ, ਉਹਨਾਂ ਨੂੰ ਸਮਝ ਲੱਗੀ, ਹਰ ਇੱਕ ਨੂੰ ਨਹੀਂ, ਕਿ ਮਹਾਂਪੁਰਖਾਂ ਦੇ ਗੁਰਬਾਣੀ ਮੁਤਾਬਕ ਚੱਲਣ ਵਾਲੇ ਗੁਰੂ ਸਾਹਿਬਾਂ ਦੇ ਪਾਵਨ ਬਚਨ ਜਿਹੜੇ ਨੇ ਸਾਡੇ ਜੀਵਨ ਦੇ ਰਾਹ ਨੂੰ ਸੁਖਾਲਾ ਕਰ ਦਿੰਦੇ ਨੇ। ਸਾਡੇ ਵਿੱਚ ਬਰਿਆਈਆਂ, ਸਾਡੀਆਂ ਲੜਾਈਆਂ, ਸਾਡੇ ਝਗੜੇ, ਸਾਡੀ ਈਰਖਾ, ਸਾਰਾ ਕੁਝ ਖਤਮ ਕਰ ਦਿੰਦੇ ਨੇ, ਜੇ ਉਹਨਾਂ 'ਤੇ ਅਮਲ ਕਰ ਲਈਏ। ਮਹੱਲਾ ਪੰਜਵਾਂ, ਡੂੰਗਰ ਜਲਾ ਥਲਾ ਭੂਮ ਬਨਾ ਫਲ ਕੰਦਰਾਂ ਪਾਤਾਲਾਂ ਆਕਾਸ ਪੂਰਨ ਹੱਬ ਘਟਾ। ਕਹਿਣ ਲੱਗੇ ਇਹ ਨਿਰੰਕਾਰ ਹੈ ਨਾ, ਜਿਹਨੂੰ ਵਾਹਿਗੁਰੂ ਕਹਿੰਦੇ, ਅੱਲਾਹ ਕਹਿੰਦੇ, ਖੁਦਾ ਕਹਿੰਦੇ, ਕੁਛ ਵੀ ਕਹਿ ਲਓ, ਜੋ ਰਮਿਆ ਹੋਇਆ, ਉਹ ਹਰ ਥਾਂ 'ਤੇ ਆਏ। ਇਹ ਨਹੀਂ ਵੀ ਇੱਥੇ ਹੈਗਾ, ਗੁਰਦੁਆਰੇ ਹੈਗਾ ਤੇ ਬਾਹਰ ਹੈ ਨਹੀਂ। ਅਸੀਂ ਬਹੁਤੀ ਵਾਰੀ ਕਹਿੰਦੇ ਮੈਂ ਗੁਰਦੁਆਰੇ ਬੈਠਾ ਝੂਠ ਨਹੀਂ ਬੋਲਦਾ, ਤਾਂ ਮਤਲਬ ਕੀ ਹੋਇਆ, ਬਾਹਰ ਝੂਠ ਬੋਲਦਾ ਹੈ। ਇਹਦਾ ਮਤਲਬ ਇਹ ਹੋਇਆ ਨਾ, ਇੱਥੇ ਮਾੜਾ ਕੰਮ ਨਹੀਂ ਕਰਨਾ, ਉੱਥੇ ਜਾ ਕੇ ਕਰ ਲੈਣਾ, ਇੱਥੇ ਦਾਨ ਕਰਨਾ, ਉੱਥੇ ਜਾ ਕੇ ਲੁੱਟ ਲੈਣਾ। ਨਹੀਂ ਭਾਈ, ਹਰ ਥਾਂ 'ਤੇ ਉਹ ਹੈ ਹੀ, ਹਰ ਥਾਂ 'ਤੇ ਉਹਦੀ ਸੇਵਾ 'ਚ ਅਸੀਂ, ਉਹਨੇ ਸਾਡੇ 'ਤੇ ਰਹਿਮਤ ਕੀਤੀ ਹੈ। ਉਹ ਕਿੱਥੇ ਕਿੱਥੇ ਹੈ? ਡੂੰਗਰ ਪਹਾੜਾਂ 'ਤੇ, ਜਲਾਂ ਜਲਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਪਾਣੀ ਦੇ ਵਿੱਚ, ਥਲਾਂ ਥਲ ਦੇ ਉੱਤੇ, ਭੂਮੀ ਦੇ ਉੱਪਰ, ਬਣਾ ਜੰਗਲਾਂ ਵਿੱਚ, ਫਲਾਂ ਵਿੱਚ, ਕੰਧਰਾਂ ਪਹਾੜਾਂ ਦੀਆਂ, ਜਿਹੜੀਆਂ ਗੁਫਾਵਾਂ ਵਿੱਚ, ਹਰ ਥਾਂ ਹੈ। ਕਿਹੜੀ ਜਗ੍ਹਾ ਜਿੱਥੇ ਨਿਰੰਕਾਰ ਨਹੀਂ ਹੈ? ਪਾਤਾਲਾਂ ਆਕਾਸ਼ਾਂ, ਪਾਤਾਲਾਂ ਵਿੱਚ, ਆਕਾਸ਼ਾਂ ਵਿੱਚ, ਹਰ ਥਾਂ 'ਤੇ ਪੂਰਨ ਹੱਬ ਘਟਾ, ਉਹ ਸਾਰੀਆਂ ਘਟਾ 'ਚ ਪੂਰਨ ਹੈ। ਇਹ ਮਤ ਸਮਝਣਾ ਵੀ ਉਹ ਇੰਨਾ ਕੁ ਉੱਥੇ ਘੱਟ ਹੈ ਤੇ ਇੱਥੇ ਜ਼ਿਆਦਾ ਹੈ, ਮੰਦਰ ਵਿੱਚ ਘੱਟ ਹੈ ਤੇ ਗੁਰਦੁਆਰੇ 'ਚ ਜ਼ਿਆਦਾ, ਗੁਰਦੁਆਰੇ 'ਚ ਘੱਟ ਹੈ ਤੇ ਬਾਹਰ ਖੇਤਾਂ 'ਚ ਹੈ, ਨਹੀਂ, ਉਹ ਹਰ ਥਾਂ ਹੀ ਪੂਰਾ ਹੀ ਆ, ਪੂਰਾ ਹੀ, ਉਹ ਹਰ ਥਾਂ ਪੂਰਨ ਮਿਲੇਗਾ। ਇਹ ਮਤ ਭਰੇਖੇ 'ਚੋਂ ਵੀ ਕਿਤੇ ਉਹਦੇ ਪੈਰ ਨੇ ਤੇ ਕਿਤੇ ਉਹਦੇ ਸਿਰ ਆ ਤੇ ਕਿਤੇ ਉਹਦੇ ਕੰਨ ਨੇ ਕਿਤੇ ਹੱਥ ਨੇ, ਨਹੀਂ ਨਹੀਂ ਨਹੀਂ, ਉਹ ਜਿੱਥੇ ਵੀ ਹੈ ਪੂਰਨ ਹੀ ਹੈ, ਤੁਹਾਡੇ ਹਿਰਦੇ ਵਿੱਚ ਵੀ ਪੂਰਨ ਹੀ ਹੈ, ਉਹ ਅਧੂਰਾ ਹੈ ਹੀ ਨਹੀਂ। ਨਾਨਕ ਪੇਖ ਜੀਓ ਇੱਕ ਤਸੂਤ ਪਰੋਤੀਆਂ। ਕਹਿਣ ਲੱਗਾ ਸਾਰਾ ਸੰਸਾਰ ਦੇ ਵਿੱਚ ਉਹ ਇੱਕੋ ਹੀ ਸੂਤਰ ਵਿੱਚ ਪਰੋਤੀਆਂ ਹੋਈਆਂ ਨੇ, ਉਹ ਸਭ ਵਿੱਚ ਹੈ, ਸੂਤਰ ਧਾਰ ਹੈ ਸਾਡਾ। ਉਧਰ ਹੀ ਨਾ ਕੋਈ ਅਮੀਰ, ਨਾ ਕੋਈ ਗਰੀਬ, ਨਾ ਕੋਈ ਕਾਲਾ, ਨਾ ਕੋਈ ਗੋਰਾ, ਨਾ ਕੋਈ ਊਚ, ਨਾ ਕੋਈ ਨੀਚ, ਸਭੇ ਇਕੱਠ ਇੱਕ ਸੂਤਰ ਵਿੱਚ ਪਰੋਏ ਹੋਏ ਨੇ, ਇੱਕ ਸੂਤ ਹੈ। ਪੌੜੀ ਸ਼ਹਿਨਸ਼ਾਹ ਰਹਿਮਤ ਕਰਦੇ ਨੇ, ਹਰ ਜੀ ਮਾਤਾ, ਹਰ ਜੀ ਪਿਤਾ। ਇਹ ਸਾਨੂੰ ਤਾਂ ਸਮਝਾਉਣਾ ਕੀਤਾ ਹੈ ਕਿ ਅਸੀਂ ਮਾਂ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ, ਬਾਪ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ, ਉਹ ਕਿਵੇਂ ਸਾਡੀ ਪਤਪਾਲਣਾ ਕਰਦੇ। ਨਿਰੰਕਾਰ ਹੀ ਹੈ ਨਾ, ਉਹਨੇ ਇੰਤਜ਼ਾਮ ਕੀਤਾ ਸੀ, ਮੰਗੇ ਥੋੜ੍ਹਾ ਮਾਂ ਬਾਪ, ਉਹ ਤੁੱਠਾ ਨੇ ਸਾਨੂੰ ਜਨਮ ਦੇ ਦਿੱਤਾ, ਰਹਿਮਤ ਹੋਈ ਸਾਡੇ 'ਤੇ, ਅਤੇ ਸਾਨੂੰ ਪਤਾ ਵੀ ਬੱਚਾ ਜਿਹੜਾ ਹੈ ਉੱਠਣ ਜੋਗਾ ਨਹੀਂ, ਬੈਠਣ ਜੋਗਾ ਨਹੀਂ, ਖਾਣ ਜੋਗਾ ਨਹੀਂ, ਅਕਲ ਹੈ ਨਹੀਂ, ਉਹਨੇ ਮਾਂ ਦੇ ਦਿੱਤੀ। ਮਾਂ ਹੀ ਰੱਬ ਰੂਪ ਹੈ, ਇਹਦੇ ਵਰਗਾ ਸੰਸਾਰ 'ਤੇ ਕੋਈ ਨਹੀਂ। ਮੈਂ ਤਾਂ ਬਹੁਤੀ ਇੱਕ ਗੱਲ ਚੇਤੇ ਆ ਗਈ ਆ, ਪੈਦਵਾਂ ਮਾਂ ਵਰਗਾ ਕੋਈ ਨਹੀਂ। ਜੇ ਮਾਂ ਨੂੰ ਪੁੱਤਰ ਨਿਕੰਮਾ ਨਾ, ਉਹਨੂੰ ਵੀ ਤਾਂ ਖਾਣ ਪੀਣ ਨੂੰ ਦਿੰਦੀ ਹੈ, ਕਿੰਨਾ ਅਮਲੀ ਸ਼ਮਲੀ ਕਿਉਂ ਨਾ ਹੋਵੇ, ਮਾਂ ਉਹਦਾ ਵੀ ਸੁੱਖ ਮੰਗਦੀ ਹੈ, ਜਿਹਦਾ ਨਿਰੰਕਾਰ ਵੀ ਮੰਗਦਾ, ਕਿਰਤ ਘਣਾ ਨੂੰ ਪਾਲਦਾ ਹੀ ਆ ਨਾ, ਜਿਹੜਾ ਨਹੀਂ ਰੱਬ ਨੂੰ ਪਾਲ ਨਾ ਲੈਂਦੀ, ਉਹਨਾਂ ਨੂੰ ਤਾਂ ਦਿੰਦਾ ਹੀ ਆ ਖਾਣ ਨੂੰ। ਮਾਂ ਵਿਚਾਰੀ ਸੁੱਤੀ ਤਾਂ ਲਾਗੇ ਵੱਡਾ ਪੁੱਤ ਸੁੱਤਾ ਉਹਦਾ, ਠੰਡ ਦੇ ਦਿਨ। ਹੁਣ ਹਿਰਦੇ ਦੀ ਗੱਲ ਹੈ, ਠੰਡ ਦੇ ਦਿਨ ਤੇ ਉਹ ਉੱਠਿਆ, ਉਹਨੇ ਵੇਖਿਆ ਬਾਹਰ ਅੰਦਰ ਜਾਣ ਲੱਗਿਆ ਵੀ ਮਾਂ ਨੇ ਰਜਾਈ ਨਹੀਂ ਲਈ, ਪੈਰਾਂ ਥੱਲੇ ਰਜਾਈ ਹੈ ਤੇ ਠੰਡ ਕੜਾਕੇ ਦੀ ਪੈ ਰਹੀ ਹੈ, ਵੀ ਮਾਂ ਨੂੰ ਚੇਤਾ ਨਹੀਂ ਰਿਹਾ ਜਾਂ ਨੀਂਦ ਆ ਗਈ ਜਾਂ ਕਿਵੇਂ, ਉਹਨੇ ਉਹ ਰਜਾਈ ਉਹਦੇ ਪੈਰਾਂ ਥੱਲੋਂ ਕੱਢ ਕੇ ਤੇ ਮਾਂ ਤੇ ਪਾ ਬਾਹਰ ਚਲਾ ਗਿਆ।
ਛਾਪ ਛੁਪ ਕਰਨ ਗਿਆ ਹੋਵੇਗਾ। ਆਇਆ ਤੇ ਆਣ ਕੇ ਵੇਖਿਆ ਤੇ ਰਜਾਈ ਫਿਰ ਪੁੰਜੇ ਪਈ, ਹੱਦ ਹੋ ਗਈ, ਇੰਨੀ ਠੰਡ ਹੋਵੇ ਤੇ ਰਜਾਈ ਨੂੰ ਬੰਦਾ ਘੁੱਟਦਾ ਏ, ਸੁੱਟ ਦਿੱਤੀ ਹੈ। ਮਾਂ ਠੀਕ ਆ ਤੂੰ? ਮਾਂ ਕੀ ਗੱਲ, ਠੰਡ ਨਹੀਂ ਲੱਗਦੀ? ਹੁਣ ਮਾਂ ਪਤਾ ਕੀ ਕਹਿੰਦੀ, ਕਹਿਣ ਲੱਗੀ ਪੁੱਤ ਤੈਨੂੰ ਪਤਾ ਹੀ ਆ ਤੇਰਾ ਛੋਟਾ ਭਰਾ ਅਮਲੀ ਜਿਹਦੇ ਦਿੱਤ ਲਾਹਮੇ ਆਉਂਦੇ ਨੇ, ਕੱਲ ਦਾ ਪੁਲਿਸ ਫੜ ਕੇ ਲੈ ਗਈ ਆ, ਖੋਰੇ ਉਹਨੂੰ ਰਜਾਈ ਮਿਲੀ ਕਿ ਨਹੀਂ ਮਿਲੀ ਠਾਣੇ 'ਚ, ਮੈਂ ਕਿਵੇਂ ਲੈ ਲਵਾਂ? ਇਹ ਹੈ ਮਾਂ, ਇਹ ਹੈ ਬਾਪ, ਇਹ ਹੈ ਨਿਰੰਕਾਰ। ਇਸ ਲਈ ਕਿਹਾ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਅਸੀਂ ਨਹੀਂ ਸਮਝ ਸਕੇ, ਅਸੀਂ ਸਿਰ ਮੱਥਾ ਮੁੱਥਾ ਟੇਕਣ ਤੱਕ ਰੱਖ ਲਿਆ ਵੀ ਚਲੋ ਮੱਥਾ ਟੇਕੋ, ਚੋ ਚੀਜ਼ਾਂ ਮੰਗੋ ਸੱਚੇ ਪਾਤਸ਼ਾਹ। ਉਹ ਬੜਾ ਵੱਡਾ ਗਿਆਨ ਜੇ ਇੱਥੋਂ ਜਾਣਾ ਤੇ ਸਿੱਖਣਾ, ਸਾਡਾ ਘਰ ਗੁਰਦੁਆਰਾ ਬਣ ਜਾਏ ਇਹ ਮਕਸਦ, ਘਰ 'ਚ ਕਲੇ ਕਲੇਸ਼ ਹੈ ਤੇ ਇੱਥੇ ਆਣ ਕੇ ਮੱਥੇ ਤੇ, ਕਿਉਂ ਗੱਲ ਬਣਦੀ ਨਹੀਂ ਹੁੰਦੀ। ਗੁਰੂ ਪਾਤਸ਼ਾਹ ਰਹਿਣ ਕੇ ਜਿਹਦੇ ਅਸੀਂ ਗੁਰੂ ਕੀ ਸਿੱਖਿਆ ਲੈਣ ਦਾ ਯਤਨ ਕਰੀਏ, ਹੁਣ ਤਾਂ ਮੋਬਾਇਲ ਵਿੱਚ ਸਭ ਕੁਝ ਆ ਗਿਆ। ਚਲੋ ਖੈਰ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰੀ ਹੀ ਸਾਡੀ ਪ੍ਰਤਪਾਲਣਾ ਕਰਨ ਵਾਲਾ ਹੈ। ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਹਰ, ਸਾਰੇ ਹੀ ਹਰ ਕੇ ਬਾਹਰ, ਇੱਕ ਨਹੀਂ ਸਾਰੇ, ਇੱਥੇ ਕੂਚ ਨੀਚ ਕੋਈ ਦੇਸ਼ ਵਿਦੇਸ਼ ਦੀ ਗੱਲ ਨਹੀਂ ਹੈਗੀ, ਹਰ ਥਾਈ ਹੋ। ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਹਰ, ਸਹਿਜੇ ਸਹਿਜ ਖਲਾ ਜਾਂਦਾ ਨਹੀਂ ਕਰਦਾ ਆਲਕ, ਹਰ ਇੱਕ ਨੂੰ ਸਵਾਸ ਸਵਾਸ ਸੰਭਾਲਦਾ ਹੈ ਮਾਂ ਦੀ ਤਰ੍ਹਾਂ, ਪਰ ਅੱਕਦਾ ਨਹੀਂ। ਮਾਂ ਕਿਤੇ ਅੱਕਦੀ ਬੱਚੇ ਨੂੰ ਪਾਲਦੀ ਪਾਲਦੀ, ਬੱਚਾ ਰੋਈ ਜਾਵੇ, ਬੱਚਾ ਮਾਂ ਨਹੀਂ ਅੱਕਦੀ। ਲਾਗਲਾ ਬੰਦਾ ਸੁਣ ਸੁਣ ਕੇ ਅੱਕ ਜਾਂਦਾ ਵੀ ਇਹਨੂੰ ਚੁੱਪ ਕਰਾ ਪਰੇ ਕਿਹੜੇ ਕੰਮ 'ਚ ਪਈ, ਪਰ ਮਾਂ ਵਿਚਾਰੀ ਉਹ ਚੱਲਦੀ ਹੈ। ਹੁਣ ਮਾਂ ਜੋ ਹੋਈ, ਨਿਰੰਕਾਰ ਸਾਡਾ ਪਿਤਾ ਮਾਂ ਹੈ। ਔਗਣ ਕੋ ਨਾ ਚਿਤਾਰਦਾ, ਇਹ ਨਹੀਂ ਵੀ ਰਮਲੀ ਪੋਤੇ ਤੇ ਖਾ ਖਸਮਾਂ ਖਾ ਪੁਲਿਸ ਦੀ ਕੁੱਟ ਮੈਂ ਕਰਾਂ, ਨਹੀਂ ਭਾਈ, ਬੱਚਾ ਤੇ ਆਪਣਾ ਅੰਦਰਾਂ ਆਪਣੀਆਂ ਦੇ ਨਾ, ਅਸੀਂ ਅੰਦਰਾਂ ਨਿਰੰਕਾਰ ਦੀਆਂ, ਉਹ ਸਾਨੂੰ ਦੁਖੀ ਨਹੀਂ ਕਰਦਾ। ਅਸੀਂ ਬਹੁਤ ਵਧੀਆ ਮੈਂ ਕਹਿ ਦਿੰਦੇ, ਕਿਤੇ ਮ੍ਰਿਤਕ ਤੇ ਬੈਠੇ ਹੋਈਏ, ਕੋਈ ਜਵਾਨ ਦੀ ਮੌਤ ਜੇ, ਰੱਬ ਨਾ ਮੈਨੂੰ ਥੱਲੇ ਆਣ ਕੇ ਲੜਿਆ, ਭਵੇਂ ਤੇ ਆਣ ਕੇ ਰੱਬ ਮੇਰੇ ਨਾਲ ਲੜਿਆ, ਰੱਬ ਕਿਉਂ ਲੜੂ, ਰੱਬ ਦੇ ਨਿਰਵੈਰ ਹੈ ਉਹ, ਖਰੇ ਕਿਹੜੀ ਗੱਲੋਂ ਮਰ ਗਿਆ, ਮਰਨਾ ਹਰ ਇੱਕ ਨੇ ਸਿੱਧੀ ਕਛ। ਖੈਰ, ਔਗਣ ਕੌਣ ਆ ਚਿਤਾਰਦਾ, ਗੱਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਵ ਦਾ, ਤੇ ਮੈਂ ਮੂੰਹ ਚੋਂ ਜੋ ਕੱਢਦਾ ਮੈਨੂੰ ਉਹ ਮਿਲ ਜਾਂਦਾ ਹੈ, ਇਹਦੇ ਵਾਸਤਾ ਬਣ ਜਾਏ। ਹਰ ਪਿਤਾ ਸੁਖਦਾਇਕ, ਸੁੱਖ ਦੇਣ ਵਾਲਾ ਹੈ ਨਿਰੰਕਾਰ ਰੂਪੀ ਪਿਤਾ, ਗਿਆਨ ਰਾਸ ਨਾਮ ਧਨ ਸੌਪਿਅਨ, ਇਸ ਸੌਦੇ ਲਾਇਕ। ਉਹਨੇ ਕੀ ਕੀਤਾ ਵੀ ਮੈਨੂੰ ਇਸ ਸੌਦੇ ਲਾਇਕ ਸਮਝ ਕੇ ਨਾ, ਲਾਇਕ ਪੁੱਤ ਸਮਝ ਕੇ, ਨਲਾਇਕ ਰੋ ਤੇ ਸਾਰੀ ਚੀਜ਼ ਲਕਾ ਲਈਦੀ, ਜਦੋਂ ਜਾਪਿਆ ਵੀ ਸਮਰੱਥ ਹੋ ਗਿਆ, ਲਾਇਕ ਹੈ, ਉਹਨੂੰ ਚਾਬੀਆਂ ਕਰਦੀਆਂ, ਸੌਂਪ ਹੀ ਦਿੰਦਾ ਨਾ ਬਾਪ, ਆ ਲੈ ਪਏ, ਆਹ ਤੇਰੇ ਸੈਨ ਹੁਣ ਚੱਲਣਗੇ, ਖਾਤਾ ਵੀ ਤੇਰੇ ਨਾਂ 'ਤੇ ਚੱਲੂਗਾ। ਕਹਿਣ ਲੱਗੇ ਮਾਲਕ ਨੇ ਗਿਆਨ ਰਾਸ ਦੇ ਦਿੱਤੀ, ਨਾਮ ਦਾ ਧਨ ਦੇ ਦਿੱਤਾ, ਅਤੇ ਮਾਲੋ ਮਾਲ ਕਰ ਦਿੱਤਾ। ਬਾਪ ਹਰ ਇੱਕ ਚਾਹੁੰਦਾ ਮੇਰਾ ਪੁੱਤਰ ਮਾਲੋ ਮਾਲ ਹੋ ਜਾਏ, ਮੇਰੇ ਤੋਂ ਤਾਂ ਹੋ ਜਾਏ, ਉਹ ਥੱਲੇ ਥੋੜ੍ਹਾ ਰੱਖਣਾ ਚਾਹੁੰਦਾ। ਇਹ ਗੱਲ ਸਮਝਣ ਵਾਲੀ, ਕਹਿਣ ਲੱਗੇ ਇਸ ਸੌਦੇ ਲੈ, ਮੈਨੂੰ ਇਸ ਸੌਦੇ ਲੈ ਕਰਤਾ ਵੀ ਮੈਂ ਹਰ ਚੀਜ਼ ਮੈਨੂੰ ਸੌਂਪ ਦਿੱਤੀ, ਸਾਂਝੀ ਗੁਰ ਨਾਲ ਬਹਾਲੇ ਆ, ਸਰਬ ਸੁੱਖ ਪਾਇਕ, ਅਤੇ ਨਾਲ ਮੈਨੂੰ ਦੇ ਤਾ ਗੁਰੂ, ਗੁਰੂ ਨਾਲ ਸਾਂਝ ਪਵਾ ਤੀ ਭਾਈ, ਦੁੱਖ ਸੁੱਖ ਕੋ ਪਵੇ, ਇੱਕ ਵਾਧ ਘਾਟ ਹੋਵੇ ਤਾਂ ਗੁਰੂ ਕੋਲੋਂ ਪੁੱਛ ਲਈ, ਗੁਰ ਪੁੱਛ ਮਾਰ ਕੇ ਚੱਲੇ, ਮੈਂ ਨਾਲੋਂ ਕਦੇ ਨਾ ਵਿਛੜੇ। ਹਰ ਪਿਤਾ ਸਭਨਾ ਗੱਲਾਂ ਲਾਇਕ, ਉਹ ਮੇਰੇ ਨਾਲੋਂ ਕਦੇ ਵਿਛੜਦਾ ਨਹੀਂ, ਹਮੇਸ਼ਾ ਹਮੇਸ਼ਾ ਹਰ ਕੁਛ ਦੇਣ ਦੇ, ਹਰ ਕੁਛ ਕਰਨ ਦੇ ਸਮਰੱਥ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਸੱਚੇ ਪਾਤਸ਼ਾਹ ਰਹਿਮਤ ਕਰੇ, ਸਭ ਦੀ ਹਾਜ਼ਰੀ ਲੇਖੇ ਲੱਗ ਜਾਏ, ਗੁਰੂ ਕੇ ਪਾਵਨ ਵਰਚ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ, ਸਾਡੇ ਘਰ ਧਰਮਸ਼ਾਲਾ ਬਣ ਜਾਣ, ਸਭ ਜਿਹਨਾਂ ਸੱਚੇ ਪਾਤਸ਼ਾਹ ਗੁਰੂ ਕੀ ਬਾਣੀ ਦਾ ਸਤਿਕਾਰ ਕਰਦਿਆਂ ਮਾਇਆ ਭੇਜ, ਸੱਚੇ ਪਾਤਸ਼ਾਹ ਦੀ ਹਾਜ਼ਰੀ ਲੇਖੇ ਰਹੋ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਵਿੱਚ ਪਿਆਰ ਬਖਸ਼ਣ। ਆਓ ਅਗਲਾ ਜਥਾ ਬੜੇ ਸਤਿਕਾਰ ਸ਼ਾਇਦ ਆਪ ਜੀ ਨੂੰ ਤੁਰਕੀ ਬਾਣੀ ਦੇ ਅਲਾਹੀ ਕੀਰਤਨਾਂ ਜੋੜੇਗਾ, ਆਓ ਉਹਨਾਂ ਨੂੰ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਪਕਸ਼ ਔਖੇ ਮਾਂ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਕਿ 1 ਤਾਰੀਖ ਤੋਂ ਲੈ ਕੇ 6-7 ਤਾਰੀਖ ਤੱਕ ਜਿਹੜਾ ਕਿ ਮੌਜੂਦਾ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ, ਜਿਸ ਦੇ ਅੰਦਰ ਬੇਅੰਤ ਐਸੇ ਸਿੰਘ ਸਿੰਗੜੀਆਂ, ਛੋਟੇ ਬੱਚੇ, ਬਜ਼ੁਰਗ, ਉਹਨਾਂ ਨੇ ਕਿਸੇ ਦੀ ਪਰਵਾਹ ਨਾ ਕੀਤੀ ਅਤੇ ਸਾਰਿਆਂ ਨੂੰ ਸ਼ਹੀਦ ਕੀਤਾ। ਉਹਨਾਂ ਸ਼ਹੀਦਾਂ ਨੂੰ ਉਸ ਸਮੇਂ ਨੂੰ ਯਾਦ ਕਰਦੇ ਹੋਏ ਸਾਰੇ ਸੰਸਾਰ ਦੇ ਅੰਦਰ ਇਹਨਾਂ ਦਿਨਾਂ ਨੂੰ ਬਹੁਤ ਹੀ ਸਤਿਕਾਰ ਸ਼ਰਧਾਪੂਰਵਕ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸੋ ਜਿਹੜੇ ਘਰਾਂ ਦੇ ਅੰਦਰ ਬੈਠ ਕੇ ਆਨਲਾਈਨ ਕੀਰਤਨ ਸਰਵਣ ਕਰ ਰਹੇ ਹਨ, ਸਮਾਂ ਮਿਲੇ ਗੁਰੂ ਘਰ ਵਿੱਚ ਆ ਕੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਜਿਨ੍ਹਾਂ ਨੇ ਆਪਣੇ ਆਪ ਦੀ ਨਾ ਪਰਵਾਹ ਕਰਦੇ ਹੋਏ ਆਪਣੇ ਆਪ ਨੂੰ ਧਰਮ ਦੇ ਉੱਤੇ ਨਿਸ਼ਾਵਰ ਕਰ ਦਿੱਤਾ। ਗੁਰੂ ਰਹਿਮਤ ਕਰਨ ਜੀ ਸਾਡੇ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਆਓ, ਕੀਰਤਨ ਦੀ ਸਮਾਪਤੀ ਹੈ।

ਕਰੁਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇਬ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇਬ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡਿਸ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨੱਚ ਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੇ ਧਰਮ ਨਿਹਾਰਿਆ ਸਿੱਕੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਾ ਖਾਲਸਾ ਜੀ ਸਾਹਿਬ ਤਹ ਤਹ ਸ਼ਰਿਆ ਦੀਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਵਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਮਾਣਿਓ ਕਿ ਮਾਰ ਨਿਤਾਣਿਓ ਕਿ ਤਾਂ ਨਿਉਟਿਆਂ ਦੀ ਉੱਠ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿਹਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸ੍ਰੀ ਗੁਰਮੁਖ ਪਿਆਰੇ ਮਿਰਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਮ ਗੌੜੀ ਦੀਪ ਕੀ ਮੁਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤੇ ਆਖੀਐ, ਕਰਤੇ ਕਹੋ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀ ਅਨ ਦੇਖੈ ਗਾ ਦੇਵਣਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ, ਸੰਭ ਸਾਹਾ ਲਿਖਿਆ ਮਿਲ ਕਰ ਪਾਵ ਤੇਲ, ਦੇਹੋ ਸਜਣਿਆ ਸੀ ਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਾਹੁਚਾ, ਸਜੜੇ ਨਿਤ ਪਵਨ, ਸਜਣਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ। ਰਾਗ ਆਸਾ ਮੁਹੱਲਾ ਪਹਿਲਾ। ਛਿਐ ਘਰ ਛਿਐ ਗੁਰ ਛਿਐ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਓ। ਵਿਸਵੇ ਤਸਿਆ ਘੜੀਆਂ ਪਹਿਰਾਂ, ਤੇਤੀ ਵਾਰੀ ਮਾਹੋ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ। ਰਾਗ ਧਨਾਸਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲਾਂ ਤੇ ਜੋਤੀ, ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਹੈ ਤੋਹੇ ਕਾਓ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕਹੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮੁਹੱਲਾ ਚੌਥਾ। ਕਾਮ ਕ੍ਰੋਧ ਨਗਰ ਭੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਾਰਲੀ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ ਰਹਾਓ। ਸਾਖਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚੱਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਬ ਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ

ਫਰੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕਉ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਪਾਵਨ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸਾਹਿਬ ਜੀ ਨੇ ਤਨਾਸਰੀ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 663 ਅਤੇ 64 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਉਹ ਪਰਮੇਸ਼ਵਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਜੋ ਅਖੁੱਟ ਧਨ ਹੈ, ਕਦੇ ਵੀ ਨਿਖੁੱਟਣ ਵਾਲਾ, ਮੁੱਕਣ ਵਾਲਾ, ਸਮਾਪਤ ਹੋਣ ਵਾਲਾ ਨਹੀਂ, ਗੁਰੂ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਆਣ ਵਸਦਾ ਹੈ। ਧਨਵੰਤ ਹਨ ਉਹ ਜੀਵ ਜਿਨ੍ਹਾਂ ਨੇ ਹਰੀ ਨਾਮ ਵਿੱਚ ਆਪਣੀ ਲਿਵ ਆਪਣੀ ਸੁਰਤ ਜੋੜੀ ਹੈ। ਇਸ ਨਾਮ ਦੀ ਬਦੌਲਤ ਹੀ ਸਾਰੇ ਔਗਣ ਪਾਪ ਦੁੱਖ ਮਿਟ ਜਾਂਦੇ ਹਨ, ਗੁਰੂ ਕਿਰਪਾ ਰਾਹੀਂ ਹੀ ਹਿਰਦੇ ਵਿੱਚ ਵਸਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਪਾਪ ਕਿਲਵਿਖ ਦੋਖ ਮਿਟ ਜਾਂਦੇ ਹਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਕਿਰਪਾ ਕਰਦੇ ਹਨ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲਾਥਾ। ਸਤਿਗੁਰੂ ਜੀ ਨੇ ਇਹੀ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੱਚਾ ਧਨ ਹੈ, ਸਦੀਵੀ ਧਨ ਹੈ। ਜਿਨ੍ਹਾਂ ਦੇ ਪਾਸ ਹੈ ਉਹ ਵੀ ਧਨਵੰਤ ਹਨ। ਗੁਰੂ ਕਿਰਪਾ ਕਰੇ ਜਿਨ੍ਹਾਂ ਨੇ ਉਸ ਧਨ ਦੀ, ਉਸ ਨਾਮ ਦੀ ਕਮਾਈ ਕੀਤੀ। ਆ ਹਫ਼ਤਾ ਸਾਰਾ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। 84 ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਮਰਜੀਵੜੇ, ਜਿਨ੍ਹਾਂ ਪਾਸ ਨਾਮ ਰੂਪੀ ਧਨ ਸੀ, ਉਸ ਧਨ ਦੀ ਬਦੌਲਤ ਹੀ ਉਹਨਾਂ ਨੇ ਸੱਚ ਧਰਮ ਦੇ ਲਈ ਆਪਣਾ ਆਪਾ ਵਾਰਿਆ। ਸੋ ਇਹ ਸਾਰਾ ਹਫ਼ਤਾ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ। ਕੋਟਾਨ ਕੋਟ ਨਮਨ ਹੈ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਕੁਰਬਾਨੀ ਨੂੰ। ਗੁਰੂ ਕਿਰਪਾ ਕਰੇ ਉਹਨਾਂ ਦੇ ਜਜ਼ਬੇ, ਉਹਨਾਂ ਦੇ ਪਾਏ ਹੋਏ ਪੂਰਨੇ ਸਾਡੇ ਹਿਰਦਿਆਂ ਵਿੱਚ ਸਦੀਵ ਕਾਲ ਉੱਕਰੇ ਰਹਿਣ। ਵਾਹਿਗੁਰੂ ਬਖਸ਼ਿਸ਼ ਕਰੇ ਆਪ ਸਮੂਹ ਸੰਗਤ ਦਾ ਧੰਨਵਾਦ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਏਗਾ। ਪਿਆਰ ਸਹਿਤ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਾਉੜੀ।

ਵਸਾਵੇ ਤਾਕਿ ਮਹਿਮਾ ਗਨੀ ਨ ਆਵੇ ਕਾਂਖੀ ਏਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹੇ ਉਧਾਰੂ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ

ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੈ ਅਤਿ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਕ ਨਾ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੇ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਬਾਈ ਨਾਮ ਜਪਤ ਤੈ ਪਾਰ ਪਰਾਹੀ ਅਨਿਕ ਬਿਗਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂਨਾ ਧੂਵੈ ਹਰ ਕਾ

ਨਾਨਕ ਜਿਨ ਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ

ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉ ਮੈਂ ਬਹੁ ਰਤਨਾ ਸਰੀਰ ਕਟਾਏ ਹਉ ਮੈਂ ਕਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰ ਥੀਵੈ ਅਗਨ ਵਾਹੇ ਹੋਮਤ ਪ੍ਰਾਨ ਕਨਿਕਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਉ ਭੀ ਹੋਂ ਮੈਂ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇਹ ਛੁਟੈ ਗਰਬ ਗੁਮਾਨ ਮਨ ਤੇ ਉੱਟੈ ਸੋਚ ਕਰੈ ਦਿਨ ਸਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗਨੀ ਬੁੱਝੈ ਕੂਟ ਪਾਵ ਦਰਗੈ ਨੀ ਸਿੱਜੈ ਝੂਟ ਸੁਨਾਯੂ ਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰ ਤੂ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿੰਨੇ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹਉ ਮੈਂ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਕਾ ਮਨੁ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਲ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਭਰਾਤੀ ਤੁਮ ਰਿਸ਼ਤ ਤੁਮ ਤੇ ਹੋਏ ਨਾਨਕ ਕਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰ ਦੂਧ ਭਰ ਜੋਗਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲੇਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਭਰਾਤ ਮੀਤ

ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧਗੁ ਉਪਮਾ ਤਿਉ ਗੁਣ ਤੇ ਦੂਰ ਸਾਧਗੁ ਉਪਮਾ ਰਹੀ ਭਾਰਪੂਰ ਸਾਧਗੀ ਸੋਭਾ ਕਾ ਨਾਹੀ ਅੰਤ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਉੱਚ ਤੇ ਉੱਚੀ ਸਾਧਗੀ ਸੋਭਾ ਮੂਚ ਤੇ ਮੂਚੀ ਸਾਧਗੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਕਿਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕੌ ਲਾਗੈ ਤੁਲ ਭਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾਉ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰੇ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨੇ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੁਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀਂ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਪਟ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕੈ ਸਗਲ ਮਨ ਬਾਹੀ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ

ਲਾਗ ਬਿਣਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ

ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਸਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਵਿਆ ਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਪਿਕ ਹਨੇਰਾ ਮਿਟੈ ਗਿਆਨ ਵਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਹਲਿਓ ਸੁਵਾਰੋ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਸ ਪਰਿਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਬਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਬਾਹੇ ਨਾਨਕ ਬਹੁਰ ਨਾਇਆ ਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਇ ਨ ਪਹੁੰਚਣ ਹਾਰ ਸਿਰੇ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅਮਰਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੂਤ ਨਿਹਾਲ ਤਾ ਕੈ ਨਿਕਟ ਨਾਇਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀ ਆ ਗਿਆਨ ਅੰਧੇਰ ਬਿਨਾਸੁ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸੁ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਏਕ ਸਕਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੇ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧਨ ਹੱਤੈ ਨਾਦ ਕਹਿ ਨ ਜਾਈ ਚਰਨ ਬਿਸਮਾਦ ਤਿਨ ਦੇਖਿਆ ਜੀ ਸਭ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪਰਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੀ ਚਾਰ ਕੁੰਤ ਦਾਹ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਰਸੂਲ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆ ਪੜੋ ਲਕਬ ਹੁੰਡੋਲੈ ਸਰਬ ਕਲਾ ਕਰਕੇ ਲੈ ਕੇਲ ਮੂਲ ਨ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਹੋ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਬਚਨ ਸਰਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵ ਹੈ ਤਾਂ ਕਰੇ ਵਿਸਤਾਰ ਤਿਸ ਭਾਵ ਹੈ ਤਾਂ ਏਕ ਅੰਕਾਰ ਅਨਿਕ ਲਾਲਕੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰਗਾ ਜਿਸ ਆਪ ਜਨਾਈ ਨਾਨਕ ਤੇ ਜਨ ਆਪ ਬੁਝਾਏ ਸਰਭੂਤਾ ਵਰਤਾਰਾ ਸਰਵ ਨੈਨਾ ਭਿਖ ਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾਵਣ ਜਾ ਨਿਖਿਲ ਬਨਾਇਆ ਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਕਿਸਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕਿਹੋ ਜਾਣ
जो जाने तिसदा सुख हुए आप मिलाए ले प्रभ सोए उतनवंत कुलवंत पतवंत जीवन मुख जिस हृदय भगवंत धन धन धन जन आया जिस प्रसाद सब जगत राया जन आवन काहे सुहाओ जन कै संग चित आवै नाओ आप मुक्त मुक्त करे संसार नानक तिस जन कौ सदा नमस्कार। श्लोक पूरा प्रभ आराध्या पूरा जाका नाओ नानक पूरा पाया पूरे के गुण गाओ अष्टपदी पूरे गुर का सुनो उपदेश पार ब्रह्मो निकट कर पेख सा सा सिमरो गोविंद मन अंतर की उतरे चिंद आसन त्याग गोत्रांग संत जना की तूर मन मंग आप छोड़ बेनती करहु सा संग गण सागर तरहु हर तन के पर लेहु भंडार नान गुरु पूरे नमस्कार। हेम कुशल सहज आनंद सा संग पज परमानंद नरक निवार उदारो जियो गुण गोविंद अमृत रस पियो चित चित वो नारायण एक एक रूप जाके रंग अनेक गोपाल दमोदर दीन दयाल दुख भंजन पूरन कृपाल सिमर सिमर नाम बारंबार नानक जी का है आधार। उत्तम श्लोक साध के बचन अमलीक लाले रतन सुनत कमावत होत आधार आप करे लोक कै निस्तार सफल जीवन सफलता का संग जाके मन लागा हर रंग जय जय शब्दन आहद वाजय सुन सुन आनंद करे प्रभु का जय प्रगटे गोपाल महांत कै माते नान पुदरे तिन कै साथे शरण जोग सुन सरणी आए कर कृपा प्रभा मिलाए मिट गए पैर भय सबरे नम्रत नाम सा संग लैन सुप्रसन्न भय गुरुदेव पूर्ण होई सेवक की सेवाल जंजाल विकार ते रहते राम नाम सुन रसना कहते कर प्रसाद दया प्रभ धारी नानक निभे के हमारी प्रभ की उस्तद करो संत मीर सावधान एकाग्र चीत सुखमनी सहज गोविंद गुण नाम जिस मन बसै सुहोत निदान सर्व इच्छा ताकि पूर्ण होए प्रधान पुरख प्रगट सब लोए सब ते उच पाए स्थान बहुर न हो वै आवन जानु हर तन खाड़ चले जन सोए नानक जिसे प्राप्त होए खेम शांत रिद नव निध बुद्ध ज्ञान सर्व तय सिद्ध विद्या तप जोग प्रभ ध्यान ज्ञान श्रेष्ठ उत्तम स्नान चार पदार्थ कमल प्रगाश सब कैमत सगल तेवदा सुंदर चतुर तत्कावेता समदर्शी एक दृष्टेता ए फल किस जन कै मुख भने गुरु नानक नाम बचन मन सुने एहो निदान जपै मन कोए सब युग मैं ताकि गत होए गुण गोविंद नाम धुन बाणी सिमरत शास्त्र वेद बकाणी सगल मतांत केवल हर नाम गोविंद भगत कै मन विश्राम कोट अपरा सा संग मिटै संत कृपा ते जम ते छुट्टै जा के मस्त कर्म प्रपाए सा सर नानक ते आए जिस मन बस

ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ

ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੇ ਆਪੋ ਆਪਣੇ।

ਅਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾ ਸ਼ਾਂਤਵਾ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਹਾਣ ਗਣਿ ਜੈ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਤਾਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਧੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋ ਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਕਹਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤਿਰਮਾਨੇ, ਨਮਸਤੰ ਨਿਦਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤਿਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਅਪੇਸੇ, ਨਮਸਤੰ ਨਿਰਤਾਮੇ, ਨਮਸਤੰ ਨਿਰਬਾਮੇ, ਨਮੋ ਸਰਬਕਾਲੇ, ਨਮੋ ਸਰਬਦਯਾਲੇ, ਨਮੋ ਸਰਬਰੂਪੇ, ਨਮੋ ਸਰਬਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਬਪਾਲੇ, ਨਮਸਤਸਤ ਦੇਵੈ, ਨਮਸਤੰ ਅਪੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਬਗੌਨੇ, ਨਮੋ ਸਰਬਪੌਨੇ, ਨਮੋ ਸਰਬਰੰਗੇ, ਨਮੋ ਸਰਬਪੰਗੇ, ਨਮੋ ਕਾਲ ਕਾਲੇ, ਨਮਸਤਸਤ ਦਯਾਲੇ, ਨਮਸਤੰ ਅਵਰਨੇ, ਨਮਸਤੰ ਅਮਰਨੇ, ਨਮਸਤੰ ਜਰਾਰੰ, ਨਮਸਤੰ ਕਿਰਤਾਰੰ, ਨਮੋ ਸਰਬਧੰਦੇ, ਨਮੋ ਸਤ ਅਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੋਹਾਗੇ, ਨਮੋ ਸਰਬਸੋਖੰ, ਨਮੋ ਸਰਬਪੋਖੰ, ਨਮੋ ਸਰਬਕਰਤਾ, ਨਮੋ ਸਰਬਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬਪਾਲੇ, ਚਾਚਰੀ ਛੰਦ ਤਵਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਪੇ ਹੈ, ਅਜੀਤ ਹੈ, ਅਪੀਤ ਹੈ, ਤਿਰਮਾਨ ਹੈ, ਨਿਧਾਨ ਹੈ, ਤਿਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਪੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਬਪਾਲੇ, ਨਮੋ ਸਰਬਗੌਣੇ, ਨਮੋ ਸਰਬਪਾਹੁਣੇ, ਅਨੰਗੀ ਅਨਾਥੇ, ਨਰਸੰਗੀ ਪ੍ਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਬੇਬੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗ ਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬਿਰਦੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ,
ਅਪੇਖੀ ਅਪਰਮੇ ਅਪੋਗੀ ਅਭੁਗਤੇ ਨਮੋ ਜੋਗ ਜੁਗ ਵਿਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੋ ਊਰਧ ਅਰਧੰ ਅਗੰ ਓਗ ਹਰਤਾ ਪਰੰ ਪਰੰ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਯਾਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਾਸਤਾਮੰ ਤੇਰਾ ਚੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਹਿਰਦ ਸਿਦੰ ਨਿਵਾਸੀ ਚਰਪਟ ਸ਼ੰਤ ਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੁਵਾਲ ਛੰਦ ਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਯਤ੍ਰ ਤਤ੍ਰ ਬਿਰਾਜ ਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਯਤ੍ਰ ਤਤ੍ਰ ਦੇਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬਮਾਨ ਸਰਬਤ੍ਰ ਮਾਨ ਸਦੈਵ ਮਾਨ ਦਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਆਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰ ਤੀਨ ਲੋਕ ਚਾਉ ਦਾ ਹੈ ਕੀ ਬਿਖੈ ਜਗ ਜਾਪ ਹੀ ਜਿਹੇ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਓ ਸੁਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਪੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜਿਹੇ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵਹੁ ਚਿਤ ਮਧੁਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੋ ਰਾਜਾਨ ਰਾਜ ਪਹਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦ੍ਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਪੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਸਿਆ ਕਰਮ ਅਦ੍ਰਿਸ਼ਯ ਧਰਮ ਸਰਬਾ ਪ੍ਰਣਾਢੈ ਅੰਡੰਡ ਬਾਢੈ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ
ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰ ਨਾ ਮਿੱਤਰ ਨਾ ਭਰਮ ਨਾ ਪਿੱਤਰ ਨਾ ਕਰਮ ਨਾ ਕਾਏ ਅਜਨਮ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਥੀ ਸਹਿ ਆਦੀ ਸਹਿ ਆਦ੍ਰਿਸ ਹੈ ਅਕ੍ਰਿਸ ਹੈ ਭਗਵਤੀ ਛੰਦ ਤਵ ਪ੍ਰਸਾਦ ਕਾਥਤੇ ਕਿ ਆਸ਼ੇ ਜਿਦੇ ਸਹਿ ਕਿ ਆਭੇਜ ਭੇਸਾ ਕਿ ਆਗੰਜ ਕਰਮੈ ਕਿ ਆਪੰਜ ਭਰਮੈ ਕਿ ਆਭੇਜ ਲੋਕੈ ਕਿ ਆਦਿਤ ਸੋਕੈ ਕਿ ਆਵਧੂਤ ਬਰਨੈ ਕਿ ਬੇਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਝਾ ਹੈ ਕਿ ਆਸੋਕ ਬਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਤੀ ਹੈ ਕਿ ਸ਼ਤਰੰ ਸ਼ਤਰੀ ਹੈ ਕਿ ਬ੍ਰਹਮੰ ਸਰੂਪੇ ਕਿ ਅਨਭਉ ਅਨੂਪੇ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬਹੀਨੇ ਕਿ ਏਕ ਹੈ ਅਧੀਨੇ ਕਿ ਰੋਜੀ ਰਜਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਬੇਐਬ ਹੈ ਕਿ ਗੈ ਬੋਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰ ਨੁਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗੌਨੈ ਕਿ ਸਰਬਤਰ ਭਾਉਨੈ ਕਿ ਸਰਬਤਰ ਦੇਸਾਇ ਕਿ ਸਰਬਤਰ ਭੇਸਾਇ ਕਿ ਸਰਬਤਰ ਰਾਜਾਇ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸਾਇ ਕਿ ਸਰਬਤਰ ਭੇਸਾਇ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖ ਹੈ ਕਿ ਸਰਬਤਰ ਪੋਖ ਹੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮਲ ਰਜੂ ਹੈ ਹਮੇਸੋ ਸਲਾਮੈ ਸਲੀਖਤ ਮੁਦਾਮੈ ਗਨੀਮਲ ਸਿਕਸਤ ਗਰੀਬਲ ਪਰਸਤੈ ਬਿਲੰਦੁਲ ਮਕਾਨੈ ਜ਼ਮੀਨ ਜ਼ਮਾਨੈ ਤਮੀਜੁਲ ਤਮਾਮੈ ਰਜ਼ੂਅਲ ਨਿਧਾਨੈ ਹਰੀਫਲ ਅਜੀਮੈ ਰਜ਼ਾਇਕ ਯਕੀਨੈ ਅਨੇਕੂ ਤਰੰਗ ਹੈ ਅਭਿਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮਲ ਖੇਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥੀਅਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਨਾਦ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਅਭਗਤ ਹੈ ਵਿਰਕਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰ ਪਟ ਛੰਦ ਤਵ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕ ਹੈ ਅਮਿਤ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤੁ ਪ੍ਰਸਾਦ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ
گنی ملک راج ہیں، گریب النواج ہیں، حریف الشکان ہیں، حراس الفکان ہیں، کلنکن پروناس ہیں، سمست النواس ہیں، اگنج الغنیم ہیں، رضائق رحیم ہیں، سمست الجبا ہیں، کے صاحب کرا ہیں، کے نرکن پروناس ہیں، بحست النواس ہیں، کے سرب الگون ہیں، ہمیش الروان ہیں، تمام التمیج ہیں، سمست العجیج ہیں، پرم پرم عیس ہیں، سمست العدیس ہیں، ادیس العلیک ہیں، ہمیس الاپیک ہیں، زمین الزما ہیں، امیک الاما ہیں، کریم الکمال ہیں، کہ جورت جمال ہیں، کہ اچلنگ پرکاش ہیں، کہ امت سباس ہیں، کہ آج بسروپ ہیں، کہ امت وبھوت ہیں، کہ امت پسا ہے، کہ آتم پربھا ہے، کہ اچلنگ انگ ہے، کہ امت اپنگ ہے، مدھو بھار شنتو اپرساد، من من پرنام، گن گن مدام، ہر بر آگنج، ہر نر پرپنج، ان گن پرنام، من من سلام، ہر نر اکھنڈ، بر نر امنڈ، ان پو اناس، من من پرکاش، گن گن پرنام، جل تھل مدام، ان شیج انگ، آسن اپنگ، اپما اپار، گت مت ادار، جل تھل امنڈ، دس وس اپنڈ، جل تھل مہنت، دس وس بےنت، ان پو اناس، تر تر تراس، اجان باہو، ایک سدا ہو، اوکار آد، کتنی اناد، خل کھنڈ خیال، گر بر اکال، کر کر پرنام، چت چرن نام، ان شیج گات، آج جنا بات، ان چنج گات، ان رنج بات، ان ٹٹ پنڈار، ان ٹٹ اپار، اڈیٹ کرم، آت ٹیٹ کرم، ان برن انت، داتا مہنت، ہر بول منا شاند، تو اپرساد، کرونالیہ ہیں، ارکالیہ ہیں، کھل کھنڈن ہیں، مہمنڈن ہیں، جگتیشور ہیں، پرمیشور ہیں، کل کارن ہیں، سرب ابارن ہیں، ترت کی ترن ہے، جگ کی کرن ہے، من مانے ہیں، جگ جانے ہیں، سربنگ پر ہیں، سربنکر ہیں، سرب پاس ہیں، سربناس ہیں، کرونا کر ہیں، بسومبر ہیں، سربیشور ہیں، جگتیشور ہیں، برہمنڈس ہیں، کھل کھنڈس ہیں، پرتے پر ہیں، کرونا کر ہیں، اجپا جپ ہیں، اتھپا تھپ ہیں، اکرتا کرت ہیں، امرتا مرت ہیں، امرتا مرت ہیں، کرونا کرت ہیں، اکرتا کرت ہیں، ترنی ترت ہیں، امتیشور ہیں، پرمیشور ہیں، اکرتا کرت ہیں، امرتا مرت ہیں، اجبا کرت ہیں، امرتا مرت ہیں، نرنائک ہیں، خلکائک ہیں، بسومبر ہیں، کرونالیہ ہیں، نرپنائک ہیں، سرب پائک ہیں، پاو پنجن ہیں، ارگنجن ہیں، ریپ تاپن ہیں، جاپ جاپن ہیں، اکلنکرت ہیں، سربا کرت ہیں، کرتا کر ہیں، ہرتا ہر ہیں، پرماتم ہیں، سرباتم ہیں، آتم بس ہیں، جس کے جس ہیں، پوجنگ پریات شند، نمو سورج سورجے، نمو چندر چندرے، نمو راج راجے، نمو اندر اندرے، نمو اندکارے، نمو تیج تیجے، نمو برند برندے، نمو بیج بیجے، نمو راجسنگ تامسنگ شانت روپے، نمو پرم تتنگ اتتنگ سروپے، نمو جوگ جوگے، نمو گیان گیانے، نمو منتر منترے، نمو دھیان دھیانے، نمو جد جدے، نمو گیان گیانے، نمو بھوج بھوجے، نمو پان پانے، نمو کلہ کرتا، نمو شانت روپے، نمو اندر اندرے، انادنگ بیبوتے، کلنکار روپے، النکار النکے، نمو آس آسے، نمو بانک بنکے، اپنگی سروپے، اننگی انامے، ترپنگی ترکالے، اننگی اکامے، ایک شری شند، اجائے الہ اپہ ابہ ابو اجو اناس آکاس، اگنج اپنج، الکھ اپکھ، اکال دیال، الیک اپیک، انام اکام، اگا اٹا، اناتھے پرماتھے، اجونی امونی، نہ راگے، نہ رنگے، نہ روپے، نہ ریکھے، اکرمنگ، اپرمنگ، اگنجے، الیکھے، پوجنگ پریات شند، نمستل پرنامے، سمستل پرناسے، اگنجول انامے، سمستل نیواسے، نرکامنگ بیبوتے، سمستل سروپے، کوکرمنگ پرناسی، سوکرمنگ بیبوتے، سدا سچ دانند، سترنگ پرناسی، کریمل کنندا، سمستل نیواسی، اجائب بیبوتے، گجائب گنیمے، ہریم کریم کریمل رحیمے، چتر چکرورتی چتر چکر پگتے، سویمبھو شبھم سربدا سرب جگتے، دکالنگ پرناسی دیالنگ سروپے، سدا انگ سنگے اپنگنگ بیبوتے، چتر چکرورتی چتر چکر پگتے، سویمبھو شبھم سربدا سرب جگتے، دکالنگ پرناسی دیالنگ سروپے، سدا انگ سنگے اپنگنگ بیبوتے۔ واہگرو جی کا خالصہ، واہگرو جی کی فتح۔ ایک اونکار، سری واہگرو جی کی فتح۔ پاتشاہی دسویں، تو اپرساد، سوئیے
ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਵਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋਊ ਨਾ ਦੇਖੀਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋਟ ਤੋਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ

ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਬੈ ਸੁ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾਹ ਦੁਰ ਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਰ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਿਦਾਨ ਚਲੇਂਗੇ ਬੀਰ ਅਪਾਰ ਬਡੇ ਬਰਿਆਰ ਅਬ ਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੋ ਤੋੜਨ ਹਾਰ ਸੁਭਾ ਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ ਨਾਨਕ ਜਾਤਿਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨ ਦੇਹ ਤਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਹਤ ਫਿਰਿਓ ਲਈਏ ਸਾਤ ਸਮੁੰਦਰਨ ਲੋਕ ਗਾਇਓ ਪ੍ਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੁਬੈ ਠੁਕੈ ਐਸੇ ਹੀ ਐਸੇ ਸੁਬੈ ਸੁਬਿਤਾਇਓ ਸਾਚ ਕਹੋ ਸੁਨ ਲੇਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਸ਼ਾ ਕੋ ਸੀਸ ਨਿਵਾਇਓ ਕੋ ਬੁਤਾਨ ਕਉ ਪੂਜਤ ਹੈ ਪਾਸ਼ ਕੋ ਮਿਰਤਾਨ ਕਉ ਪੂਜਨ ਤਹਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਵਹੋ ਆਪ ਹਾਥ ਦੈ ਮੋਹੇ ਬਚਾ ਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਊ ਜੋ ਬਰ ਚਾਹੂ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਹਾਥ ਦੈ ਮੁਜੈ ਉਭਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ ਰਾਖ ਲੇਹੋ ਮੋਹੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਾਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ

ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾਮੂੜ ਕਸ਼ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਹਿਓ ਰਾਵ ਕਹੀ ਪੂਪਾ ਅੰਡਜ ਜੇਰਜ ਸੇ ਤਜ ਕੀਨੇ ਓਤ ਭੁਜ ਖਾਨ ਬਹੁਰ ਰਾਚ ਦੀਨੇ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਆਸਿਖ ਸੰਗਰੋ ਦੋਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਆਇਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕੇਲ ਬੇਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ਾਇ ਕਰਤਾ ਸ੍ਰੀ ਅਸ ਤੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੈ ਗੂੰਗ ਜੋ ਜਾਹਿ ਸੁਰਸ ਨ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੀ ਰਹੈ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰੈ ਸਹਿਸ ਪਣਿਜੈ ਅਰਧ ਸਹਿਸ ਫੁਨ ਤੀਨ ਕਿਹਿਜੈ ਭਾਦਰਵ ਸੁਦੀ ਅਸ਼ਟਮੀ ਰਵੀਵਾਰਾ ਤੀਰ ਸੁਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤ੍ਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ

ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ। ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਤਹਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟੁਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਬਾਜਹੁ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜਹੁ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇਖੋ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰਹਿ ਵੇਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦੇਸੂ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ, ਅੱਖ ਹੈ ਤਾਂ ਵੇਖਾ ਹੈ ਸਭ ਤੂੰ ਹੈ, ਜਿਨ ਜਗ ਤੂੰ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ।
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸੁਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉ ਤੂੰ ਚਲਾ ਹੈ ਤਿਵ ਚੱਲਾ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹੈ ਤਿਵੈ ਚੱਲੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ ਨਹ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗਹੁ ਹਰ ਸਿਉ ਰਹੁ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਏਵ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨ ਜਨਮ ਜਿਉਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬਬੇ ਕੀਆਂ ਜਾਏ ਅਨੇਕ ਜੁਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ।

ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਪਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ, ਹਰ ਰਸ ਪੱਲੇ ਨ

ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ

ਤਖਤ ਸ਼ਤਰ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਵੱਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਜੀ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ ਆਪ ਜੀਆਂ ਦੀ ਸੇਵਾ ਕਮਾਉਂਦਿਆਂ ਮਹਾਰਾਜ ਜੀ ਬਸਤਰਾਂ ਦੀ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਮਹਾਰਾਜ ਜੀ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨਿਭਾਉਣਾ ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਦੇਖੇ ਲਾਓ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਕਮਾਈਆਂ 'ਚ ਵਾਧੇ ਪਾਉਣੇ ਮਹਾਰਾਜ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ ਬੱਚਿਆਂ ਨੂੰ ਤੰਦਰੁਸਤੀਆਂ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ ਸਤ ਸੰਗਤ ਦੇ ਨਾਲ ਲਾਉਣਾ ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਜੀ ਆਪਣੇ ਦਰ ਦਰਬਾਰ ਦੀ ਭੈ ਭਾਵਨੀ ਬਖਸ਼ਿਸ਼ ਕਰਕੇ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਸਮੁੱਚੀ ਸੰਗਤ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਤਿਗੁਰੂ ਜੀ
ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ। ਭੋਗ ਲੱਗਿਆ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੇ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ। ਅੱਜ ਆਪ ਜੀ ਦੇ ਮਹਾਰਾਜ ਪਿਆਰੇ ਭਾਈ ਮੋਹਕਮ ਸਿੰਘ ਜੀ ਦਾ ਜਨਮ ਦਿਹਾੜਾ ਹੈ, ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਨੀ, ਮਹਾਰਾਜ ਸੰਗਤ ਨੂੰ ਤਿਨਾਂ ਦੀਆਂ ਯਾਦਾਂ ਬਖਸ਼ਿਸ਼ ਕਰਨੀਆਂ, ਪਾਏ ਹੋਏ ਪੂਰਨਿਆਂ ਤੇ ਮਹਾਰਾਜ ਚੱਲਣ ਦਾ ਬਲ ਬਖਸ਼ਿਸ਼ ਕਰਨਾ, ਸਮੁੱਚੀ ਸੰਗਤ ਨੂੰ, ਸਮੁੱਚੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਏਕਤਾ ਇਤਫਾਕ ਬਖਸ਼ਿਸ਼ ਕਰਨਾ। ਕਰੋ ਕਿਰਪਾ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਦਿ ਜੀਆਂ ਦਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤਾ ਦਾਤਾਰ ਪਰਿਉ ਜਾਚਕ ਇੱਕ ਸਰਨਾ ਮਿਲੈ ਦਾਨ ਸੰਤ ਰੇਨ ਜੇਹ ਲਗ ਭਾਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ

ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ, ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕਉ ਸਾਧ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਆ ਕਰਕੇ ਗੁਰੂ ਘਰ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ, ਪਰਿਵਾਰਾਂ ਦੇ ਵਿੱਚ ਸਤਿਗੁਰੂ ਜੀ ਨਾਮ ਦਾ ਪ੍ਰਕਾਸ਼ ਕਰਨ, ਦੁੱਖਾਂ ਦਾ ਨਾਸ ਕਰ ਦੇਣ। ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਕਰਕੇ ਹਜ਼ੂਰੀ ਰਾਗੀ ਭਾਈ ਸਾਹਿਬ ਹਰਭਜਨ ਸਿੰਘ ਜੀ ਦਾ, ਲਹਿਰੀ ਜੀ ਦਾ ਜਥਾ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਢੂੰਡੀਏ ਕਤਨਾ ਕਰਣਾ ਸਾਹ ਕਰਮ ਲੈ ਤਾਂ ਪਾਈਐ ਹੋਰ ਇੱਕ ਮਤ ਹੁਕਮ ਖੁਬਾਰ ਪੌੜੀ ਨਜ਼ਰ ਕਰੇ ਜੇ ਆਪਣੀ।

ਮੁਸਲਮਾਨ ਕੀ ਪੇੜੇ ਪਏ ਕੁਮਿਆਰ, ਖੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਏ ਉਪੜੀ ਚੜ ਚੜ ਪਵੇ ਅੰਗਿਆਰ, ਨਾਨਕ ਜਿਨ ਕਰਤਾ ਕਾਰਨ ਕੀਆ, ਸੋ ਜਾਣਾ ਕਰ ਤਾਰ ਪੌੜੀ ਬਿਲ ਸਤਿਗੁਰੂ।

0: ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ।
1: ਸੋਜਗ ਨਾਨਕਾ ਸੱਚਾ ਵੇਖੇ ਸੋਏ, ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ, ਜਿੰਕੀ ਲੈ ਕੇ ਪਤ ਪਵੇ ਚੰਗੇ ਸੇ ਕੇ ਪੌੜੀ ਤੁਰ ਕਰਮ ਜਨਕ ਪਤ ਉਤਪਾਇਆ।

ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾ ਟੰਗ ਦੋ ਧੋਤੀ ਬਸਤਰ ਕਪਾ ਟੰਗ ਜੇ ਜਾਣ ਬ੍ਰਹਮ ਕਰਮ ਸਫੋ ਕੁਟ ਨਿਸਚੋ ਕਰਮ ਕਹੋ ਨਾਨਕ ਨੇ ਚੋ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੇ ਪੌੜੀ ਕਪੜ ਸੁਹਾਵਣਾ।

ਪਤੂਪ ਜੈ ਸਾਲਾ ਹੀ ਸਚ ਸੂਤ ਦਰਗੇਂਦਰ ਪਾਈਐ ਤਗਨਾ ਤੂੜ ਸੂਤ ਮਹੱਲਾ ਪਹਿਲਾ ਤਗਨੇਂਦਰੀ ਤਗਨਾ ਨਾਰੀ ਭਲਕੇ ਥੁੱਕ ਪਵਿਨੇ ਦਾੜੀ

0: ਰਹਿਆ ਭਰਪੂ
1: ਮੱਥੇ ਟਿੱਕਾ ਪੇੜ ਧੋਤੀ ਕਖਾਈ ਹੱਥ ਫਿਰ ਜਗਤ ਕਸਾਈ ਨੀਲ ਵਸਤਰ ਪਹਿਰ ਹੋਏ ਪ੍ਰਵਾਨ ਮਲੇ ਧਾਨ ਲੈ ਪੂਜੇ ਪੁਰਾਣਾ ਭਾਖੇ ਆਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ।

ਪਿਆਰੇ ਹੋ, ਰੁਕੀ ਸਾਜਨੇ ਵਾਜੀ ਪਰਮ ਪਿਆਰੇ ਸਾਧ ਸੰਜੋਗ ਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਤ ਦਾ ਕੀਰਤਨ ਆਪ ਜਨ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਉਹਨਾਂ ਦੀ ਸਤਾਰਿਓ ਗਿਆਨੀ ਸਕੱਤਰ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀਏ ਜੀ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ।

साची बाणी।

ਚਰਜ ਦੰਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ।

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਅੰਮ੍ਰਿਤ ਵੇਲੇ ਦੇ ਇਸ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਰਹਿਮਤ ਨਾਲ ਕੁਝ ਪਲ ਗੁਰੂ ਕੀ ਗੋਦੀ ਅੰਦਰ ਸਬਾਇਮਾਨ ਹੋਣ ਦਾ ਸੁਭਾਗ ਮਾਲਕ ਨੇ ਆਪ ਬਖਸ਼ਿਸ਼ ਕੀਤਾ ਹੈ। ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਗੁਰੂ ਕੇ ਕੀਰਤਨੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਆਪਣੇ ਜਥੇ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਵਾ ਹਟੇ ਨੇ। ਬੜੀ ਰਹਿਮਤ ਮਾਲਕ ਦੀ ਤੇ ਆਓ ਕੁਝ ਪਲ ਬਣੀ ਹੋਈ ਇੱਥੋਂ ਦੀ ਮਰਿਆਦਾ ਮੁਤਾਬਕ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਜੋ ਸ਼ਹਿਨਸ਼ਾਹ ਨੇ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣ ਵਕਤ ਉਸਦੀ ਵਿਚਾਰ ਆਪਾਂ ਨੇ ਕਰਨੀ ਹੈ। ਉਸ ਤੋਂ ਪਹਿਲਾਂ ਦੋ ਚਾਰ ਮਿੰਟ ਕੇਵਲ ਤੇ ਕੇਵਲ ਉਹਨਾਂ ਮਹਾਨ ਯੋਧਿਆਂ ਸੂਰਬੀਰਾਂ ਜਿਨ੍ਹਾਂ ਨੇ 84 ਜੂਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਤਨ ਦੀਆਂ ਆਹੂਤੀਆਂ ਦਿੱਤੀਆਂ, ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਸਭ ਨੂੰ ਕੋਟਾਨ ਕੋਟ ਪ੍ਰਣਾਮ ਹੈ। ਅੱਜ 5 ਜੂਨ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਹੀ ਗੋਲੀ, ਲਗਾਤਾਰ ਚੱਲ ਰਹੀ ਘੇਰਾਬੰਦੀ, ਹੋ ਰਹੀਆਂ ਮੌਤਾਂ ਦੇ ਵਿੱਚ ਅੱਜ ਘਮਸਾਨ ਦਾ ਯੁੱਧ ਹੈ। ਅੱਜ ਬੜੇ ਬੜੇ ਰਾਕਟ ਲਾਂਚਰ ਚੱਲੇ ਨੇ, ਬਖਤਰਬੰਦ ਗੱਡੀਆਂ ਸੱਚਖੰਡ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਉਤਰੀਆਂ ਨੇ, ਟੈਂਕ ਉਤਰੇ ਨੇ। ਸਾਰਾ ਦਿਨ ਬਹੁਤ ਘਮਸਾਨ ਚੱਲਿਆ, ਬਹੁਤ ਸਾਰੀ ਸੰਗਤ ਤੇ ਆਮ ਲੋਕ ਜਿਹੜੇ ਸਨ ਉਹ ਤਾਂ ਸ਼ਹੀਦ ਹੋਏ ਨੇ, ਬਹੁਤ ਸਾਰੇ ਸੂਰਮੇ ਜੂਝਣ ਵਾਲੇ ਵੀ ਸ਼ਹੀਦ ਹੋਏ। ਅੱਜ ਦੇ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਹ ਹਰ ਕੀ ਪੌੜੀ ਤੇ ਰਾਤ ਕਿਉਂਕਿ ਸੁਕਾਸਨ ਕੀਤਾ ਗਿਆ ਸੀ ਕੋਠਾ ਸਾਹਿਬ ਅਕਾਲ ਤਖ਼ਤ ਤੇ, ਰਾਤ ਸਤਿਗੁਰੂ ਜੀ ਦਾ ਪਾਵਨ ਸਰੂਪ ਮਰਿਆਦਾ ਮੁਤਾਬਕ ਨਹੀਂ ਸੀ ਲਿਜਾਇਆ ਗਿਆ। ਜਿੰਨੇ ਕੁ ਸਿੱਖ ਗੁਰੂ ਕੇ ਸੇਵਾਦਾਰ ਅੰਦਰ ਸਨ ਉਹਨਾਂ ਰਲ ਮਿਲ ਕੇ ਉਤਲੀ ਮੰਜ਼ਿਲ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਲਿਆ ਕੇ ਪ੍ਰਕਾਸ਼ ਕੀਤਾ ਹੈ। ਅੱਜ ਦੇ ਦਿਹਾੜੇ ਹੀ ਜਿੱਥੇ ਸੱਚਖੰਡ ਹਰਿਮੰਦਰ ਸਾਹਿਬ ਜਿੱਥੇ ਬੇਅੰਤ ਗੋਲੀਆਂ ਦਾ ਨਿਸ਼ਾਨ ਪਏ, ਉੱਥੇ ਸਤਿਗੁਰੂ ਜੀ ਦੇ ਉਸ ਪਾਵਨ ਸਰੂਪ ਨੂੰ ਵੀ ਗੋਲੀਆਂ ਲੱਗੀਆਂ ਜਿਹੜਾ ਉਸ ਦਿਨ ਪ੍ਰਕਾਸ਼ ਕੀਤਾ ਗਿਆ। ਅੱਜ ਦੇ ਦਿਹਾੜੇ ਪਰਿਕਰਮਾ ਜਿਹੜੀ ਹੈ ਸਾਰੀ ਖੂਨ ਨਾਲ ਭਰੀ ਪਈ ਹੈ, ਕੁਝ ਮਿਲਟਰੀ ਦੀਆਂ ਲਾਸ਼ਾਂ ਪਈਆਂ ਨੇ ਬੇਹਿਸਾਬੀਆਂ, ਕੁਝ ਗੁਰਸਿੱਖਾਂ ਦੀਆਂ, ਕੁਝ ਸੂਰਮਿਆਂ ਦੀਆਂ। ਸੱਚਖੰਡ ਹਰਿਮੰਦਰ ਸਾਹਿਬ ਤਪਦੀ ਪੱਠੀ ਬਣਿਆ ਹੋਇਆ, ਅੰਗਾਰ ਹੀ ਅੰਗਾਰ, ਧੂੰਆਂ ਹੀ ਧੂੰਆਂ, ਗੈਸ ਹੀ ਗੈਸ, ਅੰਧੇਰਾ ਹੀ ਅੰਧੇਰਾ। ਉਹ ਮੰਜ਼ਰ ਜਿਨ੍ਹਾਂ ਨੇ ਵੇਖਿਆ ਹੈ ਇੱਕ ਵਾਰ ਚੁਣਚਣੀ ਆ ਜਾਂਦੀ ਹੈ। ਲੇਕਿਨ ਇੰਨੀ ਵੱਡੀ ਫੌਜ ਨਾਲ, ਜਿਸ ਜ਼ੁਰਤ ਨਾਲ ਜਨਰਲ ਸਵੇਗ ਸਿੰਘ ਦੀ ਅਗਵਾਈ ਹੇਠ ਜੰਗ ਲੜਿਆ ਗਿਆ, ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ। ਅੱਜ ਦੇ ਦਿਹਾੜੇ ਹੀ ਜਨਰਲ ਸਵੇਗ ਸਿੰਘ ਜੀ ਸ਼ਹੀਦ ਹੁੰਦੇ ਨੇ। ਅੱਜ ਦੀ ਰਾਤ ਬਹੁਤ ਭਿਅੰਕਰ, ਅੱਜ ਸਾਰਾ ਦਿਨ ਤੇ ਸਾਰੀ ਰਾਤ। ਹੁਣ ਨੈੱਟ ਤੋਂ ਬਹੁਤ ਕੁਝ ਮਿਲ ਜਾਂਦਾ ਹੈ ਕਿਉਂਕਿ ਉਦੋਂ ਤੇ ਸਾਰੇ ਜਿਹੜੇ ਨੇ ਨੈੱਟ ਉਹ ਟੈਲੀਫੋਨ ਬੰਦ ਕਰ ਦਿੱਤੇ ਗਏ, ਕਰਫਿਊ ਲਾ ਦਿੱਤਾ ਗਿਆ, ਪ੍ਰੈਸ ਵਾਲੇ ਬਾਹਰ ਕੱਢ ਦਿੱਤੇ ਗਏ, ਕੋਈ ਖਬਰ ਬਾਹਰ ਨਹੀਂ ਸੀ ਆ ਰਹੀ ਵੀ ਅੰਦਰ ਕੀ ਹੋ ਰਿਹਾ ਹੈ। ਲੇਕਿਨ ਉਸ ਤੋਂ ਬਾਅਦ ਅੰਦਰ ਜਿਹੜੇ ਬਚੇ ਨੇ
ਉਹਨਾਂ ਨੇ ਕਿਤਾਬਾਂ ਲਿਖੀਆਂ ਜਾਂ ਜਿਹਨੇ ਹਮਲੇ ਕੀਤੇ ਉਹਨਾਂ ਕਿਤਾਬਾਂ ਲਿਖੀਆਂ, ਬਹੁਤ ਕੁਝ ਸਾਹਮਣੇ ਆਇਆ ਹੈ ਕਿ ਅਸਲੀਅਤ ਕੀ ਕੀ ਸੀ। ਖੈਰ ਵਕਤ ਹੋਵੇ ਤਾਂ ਸਾਨੂੰ ਜ਼ਰੂਰ ਇਸ ਚੀਜ਼ ਨੂੰ ਪੜਚੋਲਣਾ ਚਾਹੀਦਾ ਹੈ ਅਤੇ ਖਾਸ ਤੌਰ 'ਤੇ ਸਮੁੱਚੀ ਕੌਮ ਨੂੰ ਇਸ 'ਤੇ ਇੰਨੀ ਕੁ ਡੂੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਹੈ ਕਿ ਅਗਾਂਹ ਤੋਂ ਕੀ ਬਾਨੜੂ ਬੰਨੇ ਜਾਣ ਕਿ ਇਸ ਤਰ੍ਹਾਂ ਦਾ ਹੁਕਮ ਹਮਲਾ ਕਦੇ ਨਾ ਹੋਵੇ। ਹਮਲਿਆਂ ਦੇ ਕਾਰਨ, ਹਮਲੇ ਕਰਨ ਵਾਲੇ ਕੌਣ ਨੇ, ਕਰਵਾਉਣ ਵਾਲੇ ਕੌਣ ਨੇ, ਕਿਉਂ ਹੋਇਆ, ਉਹਦਾ ਮਕਸਦ ਕੀ ਸੀ, ਇਸ ਤਮਾਮ ਦੀ ਪੜਚੋਲ ਕਰਨ ਵਿੱਚ ਹੀ ਸਿਆਣਪ ਹੈ। ਅਤੇ ਅੱਗੋਂ ਦੇ ਜੇ ਚੇਤੀਏ ਅਤੇ ਕਾਇਤ ਮਿਲੇ ਸਜਾਏ। ਵੈਸੇ ਗੁਲਾਮ ਕੌਮਾਂ ਨਾਲ ਇਹੋ ਕੁਝ ਹੁੰਦਾ ਹੈ। ਸ਼ਹਿਨਸ਼ਾਹ ਰਹਿਮਦ ਕਰਨ ਸਿੱਖ ਕੌਮ ਪਾਤਸ਼ਾਹੀ ਦਾਅਵਾ ਕਰਦੀ ਹੈ, ਪਾਤਸ਼ਾਹ ਰਹੇ ਹਾਂ, ਗੁਰੂ ਪਾਤਸ਼ਾਹ ਨੇ ਇਹਨਾਂ ਗਰੀਬ ਸਿੱਖਾਂ ਕੋ ਪਾਤਸ਼ਾਹੀ ਦੇਣ ਦਾ ਦਾਅਵਾ ਕੀਤਾ ਹੈ। ਉਸ ਪਾਸੇ ਕੁਝ ਸੋਚੀਏ, ਕਿਉਂਕਿ ਜਦੋਂ ਅਸੀਂ ਪਾਤਸ਼ਾਹੀ ਦਾਅਵਾ ਕਰਦੇ, ਜਦੋਂ ਅਸੀਂ ਪਾਤਸ਼ਾਹੀ ਦੇ ਮਾਲਕ ਬਣ ਜਾਂਦੇ ਹਾਂ, ਉਦੋਂ ਸਾਡਾ ਕਿਸੇ 'ਤੇ ਕੋਈ ਹਮਲਾ ਨਹੀਂ ਹੁੰਦਾ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ। ਖਾਲਸਾ ਹੈ ਹੀ ਨਿਰਵੈਰ, ਇੱਥੇ ਨਾ ਕੋ ਵੈਰੀ ਨਹੀਂ, ਬਗਾਨਾਂ ਦਾ ਸੁਨੇਹਾ ਦਿੱਤਾ ਜਾਂਦਾ। ਖੈਰ ਐਤਵਾਰ ਦੇ ਦੀਵਾਨ ਵਿੱਚ ਸ਼ਾਇਦ ਉਚੇਚੇ ਤੌਰ 'ਤੇ ਸਮਰਪਿਤ ਹੈ ਸਮੁੱਚੇ ਸ਼ਹੀਦਾਂ ਨੂੰ, ਉਸ ਦਿਨ ਵਿਸਥਾਰ ਸਹਿਤ ਕੁਝ ਜਿੰਨਾ ਕੁ ਵਕਤ ਮਾਲਕ ਨੇ ਬਖਸ਼ਿਆ ਕਹਿਣ ਦਾ ਯਤਨ ਕਰਾਂਗੇ। ਕੋਟ ਆਣ ਕੋਟ ਪ੍ਰਣਾਮ ਉਹਨਾਂ ਗੁਰਮੁਖ ਪਿਆਰੇ ਯੋਧਿਆਂ ਨੂੰ ਜਿਨ੍ਹਾਂ ਨੇ ਸਰੀਰ ਦੀਆਂ ਅਹੁਤੀਆਂ ਦੇ ਕਰਕੇ ਅਤੇ ਕੌਮ ਦੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਹੈ। ਹੁਣ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਕਰਨ ਦਾ ਆਪਾਂ ਯਤਨ ਕਰਾਂਗੇ। ਇਹ ਪਾਵਨ ਸ਼ਬਦ ਹੈ ਧਨਾਸਰੀ ਰਾਗ ਦਾ, ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਉਹ ਸਤਿਗੁਰੂ ਨੇ ਜਿਨ੍ਹਾਂ ਦੀ ਉਮਰ ਆਜੂ ਅਵਸਥਾ ਸਰੀਰਕ ਤੌਰ 'ਤੇ ਲੰਬੇਰੀ ਹੈ, ਲੇਕਿਨ ਇਹ ਵੀ ਖਿਆਲ ਕਰਨ ਵਾਲੀ ਲੋੜ ਹੈ ਕਿ ਇਹ ਬਹੁਤ ਪਛੜ ਕੇ ਬਿਰਧ ਅਵਸਥਾ 'ਚ ਗੁਰੂ ਕੀ ਸ਼ਰਨ ਵਿੱਚ ਆਉਂਦੇ ਨੇ। ਅਤੇ ਖਿਆਲ ਕਰਿਆ ਮਤ ਭੁਲੇਖੇ 'ਚ ਪਵੇ ਕਿ ਨਿਰੰਕਾਰ ਦਾ ਨਾਮ, ਨਿਰੰਕਾਰ ਦੇ ਸੱਚ ਨਾਲ ਜੁੜਨ ਦੀ ਕੋਈ ਉਮਰ ਹੁੰਦੀ ਹੈ, ਅਤੇ ਬਾਲਕ ਵੀ ਸੱਚ ਨਾਲ ਜੁੜ ਕੇ ਅਤੇ ਅਮਰ ਹੋ ਜਾਂਦਾ, ਅਤੇ ਬਜ਼ੁਰਗ ਵੀ ਜੁੜ ਸਕਦਾ, ਕੋਈ ਵੱਡੀ ਬਾਤ ਨਹੀਂ। ਉਹਨਾਂ ਦੀ ਬਾਣੀ ਵਿੱਚੋਂ ਘਰ ਦੂਜੇ ਵਿੱਚ ਇਸ ਨੂੰ ਗਾਉਣ ਦਾ ਸੱਚੇ ਪਾਤਸ਼ਾਹ ਜੀ ਨੇ ਨਾਲ ਸੰਕੇਤ ਦਿੱਤਾ ਹੈ। ਚੌਪ ਦੇ ਨਾਂ ਦਾ ਛੰਦ ਹੈ ਜਿਹਦੇ ਚਾਰ ਪਦੇ ਨੇ, ਅਤੇ ਸ਼ੁਰੂਆਤ ਵਿੱਚ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦਾ ਸੰਖੇਪ ਸਰੂਪ ਜਿਹੜਾ ਉਹ ਦਰਜ ਕੀਤਾ ਹੈ। ਇੱਕ ਓਅੰਕਾਰ, ਨਿਰੰਕਾਰ ਇੱਕ ਹੈ, ਅਤੇ ਸਾਰੀ ਕਾਇਨਾਤ ਵਿੱਚ ਜਰੇ ਜਰੇ ਵਿੱਚ ਰਮਿਆ ਹੋਇਆ, ਔਰ ਜਿੱਥੇ ਰਮਿਆ ਪੂਰਨ ਰਵਿਆ ਹੋਇਆ, ਪੂਰਨ ਤੌਰ 'ਤੇ ਰਮਿਆ ਹੋਇਆ, ਹਰ ਥਾਂ ਪੂਰਾ। ਇਹ ਮਤ ਭੁਲੇਖਾ ਰਵੇ ਫਲਾਣੇ ਥਾਂ ਪੂਰਾ ਹੈਗਾ ਅਤੇ ਫਲਾਣੇ ਥਾਂ ਨਹੀਂ, ਕਿ ਗੁਰਦੁਆਰੇ ਜ਼ਿਆਦਾ ਅਤੇ ਬਾਹਰ ਘੱਟ ਹੈ, ਨਹੀਂ, ਉਹ ਕਿਤੇ ਵੀ ਵੇਖੋ, ਜੈ ਜੈ ਵੇਖੋ ਤੈ ਹਜ਼ੂਰ ਹੈ, ਉਹ ਬਿਲਕੁਲ ਰਵ ਰਿਹਾ ਸਰਬੱਤਰ ਮੈਂ। ਅਤੇ ਗੁਰੂ ਦੀ ਕਿਰਪਾ ਨਾਲ, ਗੁਰੂ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਮਾਰਗ ਨੂੰ ਅਪਣਾਉਣ ਨਾਲ, ਗੁਰਮੁਖ ਵੱਲ ਨੂੰ ਮੂੰਹ, ਗੁਰੂ ਵੱਲ ਨੂੰ ਮੂੰਹ ਕਰਕੇ ਅਤੇ ਗੁਰੂ ਕੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਣ ਵਾਲੇ ਗੁਰਮੁਖ ਪਿਆਰਿਆਂ ਨੂੰ ਉਹਦੇ ਨਾਲ ਸਾਂਝ ਪਾਉਣ ਦੀ ਤੌਫੀਕ ਜਾਚ ਆ ਜਾਂਦੀ ਹੈ। ਇਸ ਸਮੁੱਚੇ ਸ਼ਬਦ ਦੇ ਵਿੱਚ ਸ਼ਹਿਨਸ਼ਾਹ ਜੀ ਨੇ ਰਹਿਮਤ ਵਰਤਾਈ ਹੈ, ਧਨ ਦਾ ਜ਼ਿਕਰ ਕੀਤਾ ਹੈ। ਆਦਿ ਕਾਲ ਤੋਂ ਜਦੋਂ ਮਨੁੱਖ ਨੇ ਸੁੱਤ ਸੰਭਾਲੀ ਹੈ ਨਾ, ਉਦੋਂ ਤੋਂ ਸਹਿਜੇ ਸਹਿਜੇ ਡਿਵੈਲਪਮੈਂਟ ਹੁੰਦੀ ਗਈ, ਸਹਿਜੇ ਸਹਿਜੇ ਸੁਲਝੀ ਆਈ। ਧਨ ਦੇ ਤੌਰ 'ਤੇ ਕੁਝ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ, ਪਹਿਲੇ 'ਚ ਅਨਾਜ ਹੀ ਸੀ, ਪਸ਼ੂ ਡੰਗਰ ਵੀ ਧਨ ਦੇ ਤੌਰ 'ਤੇ ਵਰਤੇ ਜਾਂਦੇ ਸਨ, ਫਿਰ ਸਿੱਕੇ ਚੱਲੇ, ਚੌੜੇ ਦੇ ਸਿੱਕੇ ਚੱਲੇ,
ਸੋਨੇ ਦੇ ਦਮੜੇ ਚਾਂਦੀ ਦੇ ਦਮੜੇ ਵੱਖ ਵੱਖ ਧਾਤਾਂ ਨੂੰ ਢਾਲ ਕੇ ਜਿੱਦਾਂ ਦਾ ਕੋਈ ਰਾਜ ਭਾਗ ਉਦਾਂ ਦਾ ਧਨ ਬਣਾਇਆ ਗਿਆ ਪੈਸਾ ਟਕਾ ਜਿਸ ਨੂੰ ਕਹਿੰਦੇ ਜਿਹਨੂੰ ਕਰੰਸੀ ਕਹਿੰਦੇ ਆ ਇਹ ਬੜੇ ਰੂਪ ਨੇ ਇਹਦੇ ਤੇ ਸ਼ਹਿਨਸ਼ਾਹ ਨੇ ਜਿੰਨੀਆਂ ਸਾਨੂੰ ਮਿਸਾਲਾਂ ਦਿੱਤੀਆਂ ਨੇ ਸਾਡੇ ਜੀਵਨ ਚੋਂ ਦਿੱਤੀਆਂ ਨੇ ਤਾਂ ਕਿ ਸਾਨੂੰ ਸਮਝ ਆ ਸਕਣ ਤੇ ਬੰਦੇ ਦਾ ਜ਼ੋਰ ਲੱਗਾ ਹੁੰਦਾ ਧਨ ਕਮਾਉਣ ਤੇ ਕੋਈ ਧਨ ਮੇਰਾ ਵੀ ਗੁਜ਼ਾਰਾ ਨਹੀਂ ਹੈ ਇਹ ਕੋਈ ਸ਼ੱਕ ਨਹੀਂ ਕੋਈ ਬੱਚਾ ਚਲਾ ਗਿਆ ਮਹਾਤਮਾ ਦੇ ਕੋਲ ਤੇ ਕਹਿਣ ਲੱਗਾ ਮਹਾਤਮਾ ਜੀ ਅਰਦਾਸ ਬੇਨਤੀ ਕਰੋ ਵੀ ਮੈਂ ਪਾਸ ਹੋ ਜਾ ਆਮ ਕਰੀਦੇ ਤੇ ਉਸ ਮਹਾਤਮਾ ਨੇ ਰੰਗ ਚ ਰੰਗੇ ਹੋਏ ਨੇ ਪੁੱਛਿਆ ਵੀ ਬੇਟਾ ਤੂੰ ਪਾਸ ਕਾਹਦੇ ਲਈ ਆਉਣਾ ਹੈ ਕੀ ਕਰੇਗਾ ਕਹਿਣ ਲੱਗਾ ਜੀ ਪੜ੍ਹ ਕੇ ਮੈਨੂੰ ਸਰਟੀਫਿਕੇਟ ਮਿਲੇਗਾ ਤੇ ਉਹਨੂੰ ਕੀ ਕਰੇਗਾ ਕਹਿਣ ਲੱਗਾ ਮੈਂ ਨੌਕਰੀ ਕਰਾਂਗਾ ਨੌਕਰੀ ਕਾਹਦੇ ਲਈ ਕਰਨੀ ਮੈਂ ਪੈਸੇ ਕਮਾਵਾਂਗਾ ਧਨ ਕਮਾਵਾਂਗਾ ਧਨ ਕਾਹਦੇ ਲਈ ਕਮਾਉਣਾ ਕਹਿੰਦਾ ਖਾਣ ਪੀਣ ਨੂੰ ਚਾਹੀਦਾ ਹੈ ਅਗਲਾ ਸਵਾਲ ਖਾਣਾ ਕਾਹਦੇ ਲਈ ਕਹਿੰਦੇ ਜਿਉਣ ਲਈ ਤੇ ਆਖਰੀ ਸਵਾਲ ਕਹਿਣ ਲੱਗੇ ਜਿਉਣਾ ਕਾਹਦੇ ਲਈ ਹੈ ਬਸ ਇੱਥੇ ਸਾਡਾ ਜਵਾਬ ਨਹੀਂ ਹੁੰਦਾ ਕੋਈ ਜੀ ਜਾਂਦੇ ਹਾਂ ਕਾਹਦੇ ਲਈ ਜਿਉਣਾ ਇਹ ਕਿਸੇ ਕਿਸੇ ਵਿਰਲੇ ਵਿਰਲੇ ਨੂੰ ਸੋਝੀ ਜਾਂਦੀ ਹੈ ਸਰੀਰਕ ਤੌਰ ਤੇ ਜੀਣ ਦੀ ਗੱਲ ਹੈ ਮਾਨਸਿਕ ਤੌਰ ਤੇ ਜਿਉਣ ਦੀ ਗੱਲ ਹੈ ਆਤਮਕ ਤੌਰ ਤੇ ਜਿਉਣ ਦੀ ਗੱਲ ਤਿੰਨ ਤਲ ਨੇ ਜਿਉਣ ਦੇ ਕਿਸੇ ਦਿਨ ਵਿਸਥਾਰ ਸ਼ਾਇਦ ਫਿਰ ਗੱਲ ਕਰਾਂਗੇ ਤੇ ਧਨ ਅਤਿ ਜ਼ਰੂਰੀ ਹੁੰਦਾ ਸਾਡੀ ਸੰਸਾਰੀ ਲੋਕਾਂ ਦੀ ਵੈਸੇ ਤੇ ਜੇ ਅਸੀਂ ਜੇ ਜਿਉਣਾ ਹੈ ਨਿਰੰਕਾਰ ਨਾਲ ਅਭੇਦਤਾ ਲਈ ਜਿਉਣਾ ਹੈ ਇਹ ਜੀਵਨ ਆਨੰਦ ਲਈ ਸਾਨੂੰ ਮਿਲਿਆ ਖੁਸ਼ੀਆਂ ਲਈ ਖੇਡਿਆਂ ਲਈ ਮਿਲਿਆ ਰੋਣ ਝੋਣ ਦੇ ਲਈ ਨਹੀਂ ਜੇ ਮਿਲਿਆ ਇਸ ਲਈ ਇਸ ਨੂੰ ਮਾਨਣਾ ਇਸ ਨੂੰ ਭੋਗਣਾ ਗ੍ਰਿਸ ਚ ਰਹਿੰਦਿਆਂ ਹੋਇਆ ਨਿਰੰਕਾਰ ਦੇ ਨਾਲ ਜੁੜ ਕੇ ਰਹਿਣਾ ਜਿਹਨੂੰ ਯੁਗਤ ਆ ਗਈ ਖੈਰ ਇੱਥੇ ਧਨ ਦੀ ਗੱਲ ਕੀਤੀ ਹੈ ਜਿਹੜਾ ਧਨ ਅਸੀਂ ਸੰਸਾਰੀ ਤੌਰ ਤੇ ਇਕੱਠਿਆਂ ਕਰਦੇ ਹਾਂ ਬੜਾ ਬੜਾ ਇਕੱਠਿਆਂ ਕਰਨ ਵਾਲੇ ਕਈ ਤੇ ਇੰਨਾ ਕੁ ਜ਼ਿਆਦਾ ਕਰ ਲੈਂਦੇ ਆ ਕੋਈ ਵਿਅਕਤੀ ਬੜਾ ਹੌਕਾ ਜਿਹਾ ਲੈ ਕੇ ਬਹਿ ਗਿਆ ਤੇ ਉਹਦੇ ਘਰ ਦੀ ਗਈ ਕਿਸੇ ਚੰਗੇ ਮਹਾਂਪੁਰਖ ਦੇ ਕੋਲ ਤੇ ਘਰ ਵਾਲਾ ਤੇ ਖਾਣਾ ਪੀਣਾ ਛੱਡ ਗਿਆ ਮਹਾਤਮਾ ਜੀ ਇਹਨੂੰ ਸਮਝਾਉਣਾ ਕਰੋ ਕੁਝ ਗਿਆਨ ਦਿਓ ਕੋਈ ਮਤ ਦਿਓ ਤੇ ਉਹਦੇ ਘਰੇ ਗਿਆ ਕਹਿਣ ਲੱਗਾ ਚਲੋ ਕਰ ਲੈਂਦੇ ਪਤਾ ਵੀ ਕੀ ਹੋਇਆ ਤੇਰੇ ਘਰ ਵਾਲੇ ਨੂੰ ਘਰ ਜਾ ਕੇ ਪੁੱਛਿਆ ਹੋਇਆ ਕੀ ਅਸਲ 'ਚ ਕਹਿਣ ਲੱਗੇ ਹੋਇਆ ਕੀ ਆ ਉਹ ਘਰ ਵਾਲੀ ਕਹਿੰਦੀ ਹੋਇਆ ਕੀ ਹੈ ਕਿ ਇੱਕ ਧੰਦਾ ਸ਼ੁਰੂ ਕੀਤਾ ਸੀ ਆਸ ਸੀ ਵੀ ਉਹਦੇ ਵਿੱਚੋਂ 10 ਲੱਖ ਬਚੇਗਾ ਹਰ ਇੱਕ ਬਚਾਉਣ ਲਈ ਕਰਦੇ ਹਾਂ ਅਸੀਂ ਤੇ ਕਹਿਣ ਲੱਗੇ ਹੋਇਆ ਕੀ ਵੀ 10 ਲੱਖ ਨਹੀਂ ਬਚਿਆ 5 ਲੱਖ ਹੀ ਬਚਿਆ ਇਹ ਲੈ ਕੇ ਬਹਿ ਗਿਆ ਮੈਨੂੰ 5 ਲੱਖ ਦਾ ਘਾਟਾ ਪੈ ਗਿਆ ਹਾਲਾਂਕਿ ਮੁਨਾਫਾ 5 ਲੱਖ ਦਾ ਹੈ ਲੇਕਿਨ ਜੋ ਸੋਚਿਆ ਹੁਣ ਜੇ ਜਿਹਨੇ ਮਰਨਾ ਉਹਨੇ ਤੇ ਇੱਥੇ ਹੀ ਮਰ ਜਾਣਾ ਭਾਈ ਕਦੀ ਰੱਜੇਗਾ ਥੋੜਾ ਇਹ ਅਵਸਥਾ ਇੱਕ ਘਰ ਦੀ ਨਹੀਂ ਹਰ ਘਰ ਦੀ ਹਰ ਜੀਵ ਦੀ ਹੈ ਛੋਟੇ ਦੀ ਵੀ ਹੈ ਵੱਡੇ ਦੀ ਵੀ ਹੈ ਇਹੀ ਕੁਝ ਹੈ ਸੱਤ ਪੀੜ੍ਹੀਆਂ ਦਾ ਜੋੜ ਲਿਆ ਇੱਕ ਵਾਰੀ ਫੜ ਮਾਰੇ ਕੋਈ ਵੱਡਾ ਅਮੀਰ ਕਹਿਣ ਲੱਗਾ ਜੀ ਜੇ ਮੇਰੀਆਂ 7 ਪੀੜ੍ਹੀਆਂ ਲਗਾਤਾਰ ਬਹਿ ਕੇ ਵਿਹਲੀਆਂ ਬਹਿ ਕੇ ਖਾਣ ਤੇ ਧਨ ਮੁੱਕਦਾ ਨਹੀਂ ਤੇ ਅੱਗਿਓਂ ਸੁਣਨ ਵਾਲਾ ਕਹਿੰਦਾ ਵੀ ਛੱਡ ਕਿਹੜਾ ਹੁਣ ਕਿਉਂ ਖਪੀ ਜਾਂਦਾ ਫਿਰ ਇੰਨਾ ਕਰ ਲਿਆ ਇੱਥੇ ਤੇ ਕਹਿਣ ਲੱਗਾ 8ਵੀਂ ਪੀੜ੍ਹੀ ਮੇਰੀ ਭੁੱਖੀ ਨਾ ਮਰ ਜੂਗੀ ਉਹਦੇ ਲਈ ਨਹੀਂ ਕਰਨਾ ਹੁਣ ਕਿੱਥੇ ਤੱਕ ਕਰੋਗੇ ਭਾਈ ਇਸ ਧਨ ਦਾ ਵੀ ਜ਼ਿਕਰ ਗੁਰਬਾਣੀ ਨੇ ਕੀਤਾ ਹੈ ਤੇ ਇਹਦੇ ਵਿੱਚ ਇਸ ਪਾਵਨ ਸ਼ਬਦ ਵਿੱਚ ਬਹੁਤਾ ਸੱਚੇ ਪਾਤਸ਼ਾਹ ਜੀ ਨੇ ਇਸੇ ਦਾ ਹੀ ਜ਼ਿਕਰ ਕੀਤਾ ਹੈ ਹੁਣ ਰਹਾਉ ਦਾ ਬੰਦ ਹੈ ਪਹਿਲਾਂ ਉਸ ਨੂੰ ਵਿਚਾਰ ਲਈਏ ਕਿਉਂਕਿ ਕੇਂਦਰੀ ਭਾਵ ਹੁੰਦਾ ਹੈ

अमीर कौन है, धनवंत कौन है, धन वाला कौन है। कहले जी तलंकार दे नाम नाल सांझ पा ली, नाम नाल लिव ला ली। नाम की व्याख्या बड़ी तरह की हुई है, बड़े विद्वाना ने वखो वखरे ढंगा नाल समझाउण दा यतन कीता। जे सखैंजिया समझना आवे ना, निरंकार दे क्योंकि वह गुणा का खजाना है, उदे नाम गुणा दे वाचक ने, उदे नाम आपां जपने असर ही नहीं, इसे करके गाने गाने ने ना कि उदे वाले गुण साढ़े विच आ जाण। इस ढंग नाल नाम जपना मतलब गुणा नूं पकड़ करनी, गुणा नूं अपने जीवन का गहना बनाउणा है, गुणा नूं कत्तर करना है। जिहड़ा गुणा नूं कत्तर करदा समझो नाम नूं कत्तर कर लिया। सौखी भाषा च भेजिए इस समझ गए। ज्यों जो किसी ने गल वेखनी होवे ना निरंकार दे नेड़े कौन है, वह अपनी जीवन झाती मार के वेख ले, बस अपने कर्म वेख लवे। जे चंगे कर्म ने तो निरंकार दे नेड़े आ, मंदे कर अपने कर्मां करके दूरी है, कर्मां करके नेड़ता। चंगे कर्म गुण ने, माड़े कर्म कुकर्म ने, औगण ने। हुण जिन्हां नूं इह सोझी आ गई, उन्हां ने कीता निरंकार कोलों सिख लिया, उहदे नाम नाल सांझ पा ली, मतलब गुणां नाल सांझ पा ली। सांझ करीजे गुणा केरी, छोट अवगुण चली गुणा की सांझ। बस गुण ग्रहण करनी धर्म है, गुण ग्रहण करके इस्तेमाल लैके आना धर्म है। कह लगे गुरमत की विचारधारा, गुरमत की कसवटी ते असल च धनवंत वह है, वह धनवान है जिदे नाम दे नाल लिव लग गई, जुड़ गया नाम दे नाल, जिन्हें गुणा नूं धारण कर लिया, अवगुण विचों मार मार के कढ दिते। ते इह किवें सोझी पई, कहण लगे गुर पूरे हर धन परगासे। इस हर धन का प्रकाश, हर धन का ज्ञान पूरे गुरु ने दिता है। हर कृपा ते वसै मन आए, गुरु ने ज्ञान देता, गुरु ने सोझी देती, गुरु ने मार्ग दसता, उस मार्ग से चल के हरि नाल सांझ पै गई। ते हरि की कृपा नाल ए नाम दा धन आके हिरदे विच वस गया, जो सदीवी है। जिन्हों ना ते कोई चोर जरा सकता है, ना इनू अग्नि साड़ सकती है, गुणा नूं किवें साड़ूगा कोई, नाम तुहानू किवें साड़ेगा कोई, ना इनू डाकू पैना है। जिथे हो गए तुहाडे कोल है, खोण वाली की चीज ही नहीं ना हैगी। जेल च बैठे हो तां वी तुहाडे कोल है, हस्पताल च बैठे तां वी तुहाडे कोल है, कल्ले हो तां वी तुहाडे कोल है, परिवार च बैठे तां वी तुहाडे कोल है। यह अजिहा खजाना है जिहड़ा सदीवी तौर ते हर वक्त हर थां चलदा है। संसार का धन तो एक देश का दूजे च नहीं चलता, दूजे तीजे च नहीं चलता। एक करंसी दूजा देश आ गया तो दूजा बदल गया, बादशाह बदल गया तो धन की करंसी बदल गई। ये हर थान चलता है क्योंकि गुण जड़े ने हर थान चलते, गुणा की कदर हर थान है। नाम का धन जड़ा है हर थान सहायता करने वाला है। खावो खर्चो रलमिल पाई आ, तोट ना आए वाधू चाई की गल इसे क्या ना, नाम धन दे खजाने की गल की। शहनशाह कह रहे हैं गुरु की कृपा नाल, निरंकार की कृपा नाल इस धन मन विच वस जाता है। तो हुण इहदा जिक्र सच्चे पातशाह सारे शब्द विच करदे ने, संसारी धन की है ते निरंकारी धन की है, दोवां दी विचार चर्चा शब्द का विषय है। ये धन अखुट नान खुट्टे ना जाए, निरंकार दे नाम दा धन कह दिए गुणा दा धन, ये खोटा नहीं हुंदा, हर थां चलदा है, हर थां चलदा है, हर हुकूमत चलदा है, लोग ते परलोक दोवां विच चलदा है। पूरे सतगुर दिया दिखाए, ये प्राप्त कितों होया, पता कितों लगा, पूरे गुरु ने इहदे बारे ज्ञान दिता है।
ਕਿ ਜੇ ਗੁਰੂ ਦੇ ਨੇੜੇ ਨਹੀਂ ਲੱਗੇ, ਟੁਕੇ ਨਹੀਂ, ਜਾਂ ਜਿਹਨਾਂ ਗੁਰੂ ਦੀ ਸੁਣੀ ਨਹੀਂ, ਪ੍ਰਿਥੀ ਚੰਦ ਨੇ ਨਹੀਂ ਸੀ ਸੁਣੀ, ਹੁਣ ਸੰਸਾਰ ਦਾ ਧਨ ਹੀ ਇਕੱਠਾ ਕਰਦਾ ਰਿਹਾ, ਉਹ ਲੰਗਰ ਵਿੱਚੋਂ ਵੀ ਧਨ ਪਦਾਰਥ ਇਕੱਠੇ ਕਰਦਾ ਰਿਹਾ, ਗੁਰੂ ਕੇ ਲੰਗਰ ਦੇ ਮੋਰਚੇਬੰਦੀ ਕਰਦਾ ਰਿਹਾ, ਉਹ ਨਾਮ ਧਨ ਦੀ ਪ੍ਰਾਪਤੀ ਗੁਰੂ ਘਰ ਵਿੱਚ ਰਹਿ ਕੇ ਗੁਰੂ ਕਾ ਪੁੱਤਰ ਹੋ ਕੇ ਨਾ ਕਰ ਸਕਿਆ। ਆਪਣੇ ਸਤਿਗੁਰ ਕਉ ਬਲ ਜਾਈ, ਸਦ ਬਲ ਜਾਈ, ਇਸ ਲਈ ਮੈਂ ਆਪਣੇ ਗੁਰੂ ਤੋਂ ਵਾਰ ਨੇ ਜਾਣਾ, ਬਲਹਾਰ ਨੇ ਜਾਣਾ, ਜਿਹਨੇ ਮੈਨੂੰ ਨਾਮ ਦੇ ਧਨ ਨਾਲ ਮਾਲਾ ਮਾਲ ਕਰਤਾ। ਜਿਹਦੇ ਕੋਲ ਇਹ ਧਨ ਆ ਗਿਆ, ਉਹ ਜਾਣਾ ਥੋੜਾ ਵੀ ਮੁੜਕੇ ਅੱਜ ਹੈਗਾ ਤੇ ਕੱਲ ਨਹੀਂ ਹੈਗਾ, ਬਸ ਜਿਹੜਾ ਜੁੜ ਗਿਆ, ਜਿਹਨੇ ਆਨੰਦ ਮਾਣ ਲਿਆ, ਉਹ ਤੇ ਉਹ ਫਿਰ ਉਹਦੇ ਨਾਲ ਇੱਕ ਮਿੱਕ ਹੋ ਗਿਆ ਤੇ ਪਛਾਣ ਹੀ ਖਤਮ ਹੋ ਜਾਂਦੀ ਆਪਣੀ। ਗੁਰ ਕਿਰਪਾ ਤੇ ਹਰ ਮਨ ਨੂੰ ਵਸਾਈ, ਗੁਰੂ ਦੀ ਕਿਰਪਾ ਨਾਲ ਮਨ ਵਿੱਚ ਵਸਿਆ ਹੈ। ਅਵਗੁਣ ਕਾਟ ਗੁਣ ਹਿਰਦੇ ਸਮਾਏ, ਇੱਥੇ ਉਹਨੂੰ ਸਪਸ਼ਟ ਕੀਤਾ ਵੀ ਧਨ ਹੈ ਕੀ, ਨਾਮ ਕੀ ਹੈ। ਜਿਸ ਖਜ਼ਾਨੇ ਦੀ ਗੱਲ ਕੀਤੀ ਹੈ ਉਹ ਹੈ ਅਵਗੁਣ ਕਾਟ, ਅਵਗੁਣਾਂ ਨੂੰ ਕੱਟਣਾ, ਬੁਰੇ ਕਰਮਾਂ ਤੇ ਬਾਈਕਾਟ ਕਰ ਦੇਣਾ, ਤੇ ਗੁਣ ਹਿਰਦੇ ਸਮਾਏ, ਗੁਣਾਂ ਨਾਲ ਸਾਂਝ ਪਾ ਲੈਣੀ। ਪੂਰੇ ਗੁਰ ਕੈ ਸਹਿਜ ਸੁਭਾਈ, ਪੂਰੇ ਗੁਰੂ ਦੀ ਕਿਰਪਾ ਨਾਲ ਇਹ ਸਹਿਜਤਾ, ਇਹ ਅਡੋਲਤਾ ਅਸੀਂ ਆ ਜਾਂਦੀ ਜੀਵਨ ਵਿੱਚ, ਇਹਦਾ ਥਿਰ ਭਟਕਣਾ ਜਿਹੜਾ ਉਹ ਖਤਮ ਹੋ ਜਾਂਦੀ। ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਗੁਰੂ ਦੇ ਜਿਹੜੇ ਸੱਚੇ ਸੱਚੇ ਵਚਨ ਨੇ ਨਾ, ਸੁਖ ਮਨ ਅੰਤਰ ਸਹਿਜ ਸਮਾਣੀ, ਜਦੋਂ ਉਹ ਹਿਰਦੇ ਚ ਵਸ ਜਾਂਦੇ ਨੇ ਤੇ ਜੀਵਨ ਸਹਿਜ ਵਿੱਚ ਆ ਜਾਂਦਾ, ਤੇ ਮਨ ਤਨ ਅੰਤਰ ਸੁੱਖ ਹੀ ਸੁੱਖ ਹੈ, ਕਿਉਂਕਿ ਉਹਨੇ ਕੰਗਾਲ ਹੋਣਾ ਹੀ ਨਹੀਂ। ਇਸ ਧਨ ਨੂੰ ਕੌਣ ਕੁੱਟ ਕੇ ਲੈ ਜਾਏਗਾ, ਗੁਣਾਂ ਨੂੰ ਕੌਣ ਖੋਲੇਗਾ, ਨਹੀਂ ਖੋਲ ਸਕਦਾ। ਇਸ ਲਈ ਏਕ ਅਚਰ ਜਨਮ ਦੇਖੋ ਭਾਈ, ਇਹ ਹੈਰਾਨਗੀ ਵਾਲੀ ਬਾਤ ਹੈ ਕਿ ਦੁਬਦਾ ਮਾਰ ਹਰ ਮਨ, ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਦੁਬਦਾ ਖਤਮ ਕਰਦੇ, ਦੂਜਾ ਭਾਵ ਖਤਮ ਕਰਤਾ, ਸੰਸਾਰੀ ਧਨ ਵਿੱਚੋਂ ਮਨਕਾਰੀ ਧਨ ਵਾਲੇ ਪਾਸੇ ਨੂੰ ਪ੍ਰੇਰਣਾ ਦੇ ਦਿੱਤੀ। ਨਾਮ ਅਮੋਲਕ ਨਾ ਪਾਇਆ ਜਾਏ, ਕਹਿਣ ਲੱਗੇ ਇਹ ਧਨ ਗੁਰੂ ਦੀ ਕਿਰਪਾ ਤੋਂ ਨੇ। ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਗੁਰਪ੍ਰਸਾਦ ਵਸੇ ਮਨ ਆਏ, ਇਨਸਾਨ ਦੇ ਵਸ ਦੀ ਬਾਤ ਨਹੀਂ, ਪਰ ਜੇ ਉਹ ਗੁਰੂ ਦੇ ਮਾਰਗ ਤੇ ਗੁਰੂ ਦੇ ਦੱਸੇ ਹੋਏ ਪਾਵਨ ਪਵਿੱਤਰ ਸਿੱਖਿਆ ਮੁਤਾਬਕ ਜ਼ਿੰਦਗੀ ਨੂੰ ਉਸ ਰਾਹ ਦੀ ਪਾਂਧੀ ਬਣਾ ਲਵੇ ਤੇ ਫਿਰ ਉਹਦੇ ਵਸ ਆ ਜਾਂਦੀ ਹੈ। ਸਭ ਮੈਂ ਵਸੇ ਪ੍ਰਭ ਏਕੋ ਸੋਏ, ਇਹ ਗੱਲ ਬੜੇ ਵਾਰ ਵਾਰ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਕਿ ਨਿਰੰਕਾਰ ਜਰੇ ਜਰੇ ਚ ਵਸਦਾ ਤੇ ਸਭ ਵਿੱਚ ਵਸਦਾ। ਤੇ ਜੇ ਸਾਡੇ ਵਿੱਚ ਪਰਮਾਤਮਾ ਵਸਦਾ ਤੇ ਦੁੱਖ ਦਾ ਥਾਂ ਕਿੱਥੇ ਰਹਿ ਜਾਂਦਾ ਹੈ ਭਾਈ? ਅਸਲ 'ਚ ਅਸੀਂ ਉਹਦੀ ਸੁਣਦੇ ਹੀ ਨਹੀਂ, ਉਹਨੂੰ ਵੇਖਦੇ ਹੀ ਨਹੀਂ, ਅਨੁਭਵ ਹੀ ਨਹੀਂ ਕਰਦੇ। ਸਾਡੀ ਸਾਂਝੀ ਵਿਕਾਰਾਂ ਨਾਲ ਬਣੀ ਰਹਿੰਦੀ ਹੈ। ਭੰਬੀਰੀ ਕੇ ਪਾਤ ਪਾਰ ਤੋਂ ਬਿਨ ਪੇਖੇ ਦੌਰ ਆਇਓ, ਤਿੱਤਲੀ ਦੇ ਖੰਭ ਜਿੰਨੀ ਬਰੀਕ ਜੀ ਵੇਥ ਹੈ ਜਿਹੜੀ ਸਾਡੇ ਘੋੜ ਨਹੀਂ ਟੁੱਟਦੀ, ਬਸ ਜਿਹਨਾਂ ਨੇ ਤੋੜ ਲਈ ਉਹ ਤੇ ਮਾਲਾ ਮਾਲ, ਉਹ ਤੇ ਫਿਰ ਅਮੀਰਾਂ ਦੇ ਅਮੀਰ, ਧਨੀਆਂ ਦੇ ਧਨੀ ਹੋ ਗਏ, ਗੁਰਮਤੀ ਘੱਟ ਪ੍ਰਗਟੇ। ਤੇ ਇਹ ਗੱਲ ਚੇਤੇ ਰੱਖਿਓ ਕਿ ਜੇ ਪਰਮਾਤਮਾ ਨੂੰ ਅੰਦਰ ਵਸਦਾ ਮਹਿਸੂਸ ਕਰਨਾ ਹੈ, ਇਸ ਨੂੰ ਪ੍ਰਗਟ ਕਰਨਾ, ਤੇ ਗੁਰਮਤੀ ਗੁਰੂ ਦੀ ਮਤੀ ਹੈ ਜਿਸ ਤੇ ਚੱਲ ਕੇ ਇਸ ਨੂੰ ਆਪਣੇ ਘੱਟ ਹਿਰਦੇ ਅੰਦਰ ਪ੍ਰਗਟ ਹੋਏ ਨੂੰ ਤੱਕਿਆ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ। ਸਹਿਜੇ ਜਿਨ ਪ੍ਰਭ ਜਾਣ ਪਛਾਣੇ ਆ, ਇਸ ਢੰਗ ਨਾਲ ਗੁਰੂ ਦੇ ਆਖੇ ਲੱਗ ਕੇ ਜਿਨ੍ਹਾਂ ਨੇ ਉਹ ਸੱਚ ਨਾਲ ਉਹਨਾਂ ਗੁਣਾਂ ਨਾਲ ਆਪਣੀ ਸਾਂਝ ਬਣਾ ਲਈ, ਨਾਨਕ ਨਾਮ ਮਿਲੇ ਮਨ ਮਾਨੇ, ਉਹਨਾਂ ਦੇ ਨਾਮ ਨਾਲ ਸਾਂਝ ਬਣ ਗਈ, ਉਹ ਨਿਰੰਕਾਰ ਦੇ ਨਾਮ ਨਾਲ ਮਿਲ ਗਏ, ਮਨ ਕਰਕੇ ਮਿਲ ਗਏ। ਹੁਣ ਮਨ ਵਕਾਰਾਂ ਵਾਲੇ ਪਾਸੇ ਨੂੰ ਨਹੀਂ ਭੱਜਦਾ, ਹੁਣ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਸ਼ੁਭ ਕਰਮਨ ਤੇ ਕਬੂ ਨਾ ਡਰੂ ਦੀ ਭਾਵਨਾ ਦਾ ਮਾਲਕ ਬਣ ਜਾਂਦਾ। ਗੁਰੂ ਪਾਤਸ਼ਾਹ ਕਿਰਪਾ ਕਰੇ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਾਨੂੰ ਸੱਚੇ ਨਾਮ ਧੰਨ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ। ਔਰ ਰਲ ਮਿਲ ਕਰਕੇ ਗੁਰੂ ਪਾਤਸ਼ਾਹ ਕੇ ਅਰਦਾਸ ਬੇਨਤੀ ਕਰੀਏ, ਮੇਰੇ ਮਾਲਕਾ ਕਿਰਪਾ ਕਰ ਤਾਂ ਕਿ ਅਸੀਂ ਉਸ ਨਾਮ ਧੰਨ ਦੇ ਖਜ਼ਾਨੇ ਨੂੰ
ਹਿਰਦੇ ਦਾ ਸ਼ਿੰਗਾਰ ਬਣਾ ਕੇ ਜੀਵਨ ਮਾਰਗ ਦੇ ਪੰਥੀ ਬਣ ਸਕੀਏ। ਸਭ ਦੀ ਹਾਜ਼ਰੀ ਮਾਲਕ ਲੇਖੇ ਲਾਵੇ। ਗੁਰਮੁਖ ਪਿਆਰੇ ਨੇ ਮਾਇਆ ਨਾਲ ਨਵਾਜਿਆ, ਸੱਚੇ ਪਾਤਸ਼ਾਹ ਆਸ਼ੀਰਵਾਦ ਭੇਜਿਆ ਹੈ। ਸਭ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖੇਮਾ, ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਉਣੀਆਂ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰੇ, ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੂਗ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਜ ਸਭ ਸੁਹਾਰਨਾ। ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਜੇ ਸਾਹਿਬਾ ਕਿਆ ਨਾਹੀ, ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਸ ਤੋਂ ਪਾਵੇ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ, ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨ ਹੈ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਹਦੇ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋਸ਼ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਹ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਉ ਸੈ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸਕੋ ਆਤਿਤ ਕਰ ਆਨੰਦ ਵਾਜੇ। ਅੰਨ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੋਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪਨੀਤ, ਕਹਿਤੇ ਪਵਿੱਤ ਸਤਿਗੁਰ ਰਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨੋਂ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪਨੀਤ, ਕਹਿਤੇ ਪਵਿੱਤ ਸਤਿਗੁਰ ਰਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨੋਂ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

0: ਸਤਸੰਗ ਹੈ ਜੀ। ਬੋਲੋ ਜੀ,
1: ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਿਤ ਸਿੰਘ ਭਗਵਤੀ ਸਿਮਰ ਕਿਆ ਹੈ ਗੁਰੂ ਨਾਨਕ ਲਈ ਧਿਆ ਹੈ ਫਿਰ ਅੰਕਿਤਪੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦਾ ਵਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਹ ਚਲਾਈ ਤੇ ਵਾਹਿ ਦੇਹ ਕੇ ਡਿੱਡ ਕੀਤਾ ਤੇ ਨਾ ਪਿਆਰਿਆਂ ਸੇ ਤਿਆਰਿਆਂ ਦੀ ਕਮਾਈ ਦਰ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲਾਈਆਂ ਚਰਕੜੀਆਂ ਤੇ ਜੜੇ ਹਾਰ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੀ ਕਿਸੇ ਦੇ ਕੇਸਾ ਸਵਾਸਾ ਸਿੰਘ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਹੈ ਜਦ ਆਵਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਪਾਤਸ਼ਾਹ ਸਾਹਿਬ ਤਾਂ ਰੱਖਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰ ਬਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਮੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗ੍ਰੀਬ ਨਿਵਾਜ ਪੰਜ ਸਦਾ ਸਹਾਇ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਕਲਚਰਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾ ਦੋਏ ਘਰ ਦੀ ਓਟ ਕਰੂੰ ਅਰਦਾਸ ਤੁਦ ਭਾਵੇ ਤਾਂ ਨਿਰਾਸ। ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਮਲਾ ਚਰਦਾਰ ਸਿੰਘ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਬਣ ਹੋਏ ਸੰਗਤਾਂ ਨੂੰ ਦਰਸ਼ਨ ਕਰਦੇ ਕੇ ਨਿਖਾਲ ਦਿੱਤਾ ਅੱਜ ਬੇਅੰਤ ਬਾਣੀਆਂ ਦੇ ਪਾਠ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਸੰਬੋਧਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਮੈਂ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨੂੰ ਸਾਂਝੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਦੇ ਪੁੱਤਰ ਬਾਣੀ ਚਾਨੀ ਬਲ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿਤਰ ਕੜਾਪ ਸ਼ਾਦੀ ਦੇਗਾਂ ਤਿਆਰ ਕਰੇ ਹੱਦਦਾਰ ਆਪ ਜੀ ਭੋਗ ਲਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੋ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਜੀ ਲੰਗਾਂ ਤੁਰ ਸਾਰੇ ਪ੍ਰਵਾਨ ਕਰ ਦੀ ਕੀ ਪਰਿਵਾਰ ਬਖਸ਼ਿਸ਼ ਕਰੋ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੀ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਕਿਰਪਾਲਤਾ ਕਰੋ ਕੀ ਪਰਿਵਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਆਪ ਜਨ ਅਰਦਾਸ ਪਿੰਡ ਗਰੀਬ ਨਿਵਾਜ ਅੱਜ ਪਿਆਰੇ ਭਾਈ ਮੋਖਮ ਸਿੰਘ ਦੇ ਜਨਮਦਿਨ ਦੀ ਖੁਸ਼ੀ ਦਿੱਤਾ ਜੀ ਸੰਸਾਰ ਭਰ ਦੀਆਂ ਸੰਗਤਾਂ ਆਪ ਦੇ ਚਰਨ ਵਰਸ ਰਹੀਆਂ ਨੇ ਆਪ ਦੇ ਚਰਨਾਂ ਦਾ ਧੰਨਵਾਦ ਕਰ ਰਹੀ ਸ਼ੁਕਰੀਆ ਅਦਾ ਕਰ ਰਹੀ ਗਰੀਬ ਨਿਵਾਜ ਬਖਸ਼ਿਸ਼ ਕਰੋ ਮੇਹਰ ਪ੍ਰਿਆਸ ਸਾਰੀਆਂ ਸੰਗਤਾਂ ਸਿਰ ਤੇ ਰੱਖੋ ਸਦਾ ਆਪਣੇ ਚਰਨਾਂ ਦੇ ਰੋਗਬਾਣੀ ਦਾ ਬਾਰ ਬਖਸ਼ੋ ਅਤੇ ਆਪਣੇ ਪਿਆਰਿਆਂ ਦੇ ਦਰਸਾਏ ਮਾਰਗ ਨੂੰ ਅਪਣਾਉਣ ਵਾਸਤੇ ਸਾਰੀ ਸਿੱਖ ਸੰਗਤ ਨੂੰ ਖਾਲਸਾ ਪੰਥ ਨੂੰ ਅੱਜ ਨੌਜਵਾਨ ਪੀੜ੍ਹੀ ਨੂੰ ਗਰੀਬ ਨਿਵਾਜ ਅਪਣਾਉਣ ਵਾਸਤੇ ਭਾਵਨਾ ਦਾਸ ਬਖਸ਼ੋ ਚਰਨਾਂ ਦੇ ਰੋਗਬਾਣੀ ਦਾ ਪਿਆਰ ਬਖਸ਼ੋ ਦਤਾਰ ਬਖਸ਼ਿਸ਼ ਕਰੋ ਮੇਹਨਤ ਕਰ ਦਤਾਰ ਦਿਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੇ ਹਾਲ ਜੀ ਦਾ ਪ੍ਰਵਾਨ ਕਰੋ ਘੜੀਆਂ ਰੱਖ ਕੇ ਲਾਓ ਸੰਗਤਾਂ ਦਾ ਦਰ ਤੇ ਸਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਹਿੰਦ ਉਤਾਰ ਜੀਓ ਦੂਰ ਦੁਰਾਡੇ ਕਾਲਜ ਬੈਠੀਆਂ ਲਾਈਫ ਤੱਕ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਲ ਜੀ ਪ੍ਰਵਾਨ ਕਰੋ ਘੜੀਆਂ ਵੇਖ ਕੇ ਲਾਓ ਦਾਰਾ ਆਪਣੇ ਕਿਰਪਾ ਕਰੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਆਪਦੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੀ ਕਮਾਈਆਂ ਸਫਲ ਕਰੋ ਘਰ ਵੱਧ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬੰਧ ਪੂਰੀਆਂ ਕਰੋ ਜੀ ਮਿਹਨਤ ਕਰੋ ਦਤਾਰ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਬੇਹਤਰ ਹੁਕਮਨਾਮੇ ਬਖਸ਼ਿਸ਼ ਕਰਕੇ ਉਪਰੰਤ ਲੜੀਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਸ਼ੁੱਧ ਅਤੇ ਬਿਦੂ ਸਵਾਲਾਂ ਦੀ ਕਿਰਪਾ ਦਤਾਰ ਰਹਿੰਦੇ ਘਰ ਸਵਾਰ ਕੇ ਚਰਨਾਂ ਸਮਾਜ ਬਣਾਓ ਸਹੀ ਪਿਆਰੇ ਮੇਰੇ ਜੀ ਨੇ ਮੇਰਾ ਆਪਣਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਆਪਦੇ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖੁਆਰ ਐਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਤੇ ਉਤਰੇ ਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾ ਖੰਡਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ

सुकहु टल गुर सेविया, अहनिस सहज सुभाए। दर्शन परसे गुरु का,

ਪਾਉ ਜਹਿ ਬਰ ਭੰਡ ਪਿੰਡ ਤਹਿ ਨਾਹੀ ਰਚਨਹਾਰ ਤਹਿ ਨਾਹੀ ਜੋੜਨ ਹਾਰੂ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ ਜੋੜੀ ਜੁੜੈ ਨ ਤੋੜੀ ਤੂਟੈ ਜਾ

ਅਸੀ ਨਿਜ ਧਨ ਗਿਆਨ ਭਗਤ ਗੁਰ ਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਬ ਥੰਬ ਮਨ ਧਾਵਤ ਭਰਮ ਬੰਧਨ ਭਾਉ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਘਰ ਲਾਖ ਕੋਟ ਹਸਤੀ ਤੁਮ ਘਰ ਲਾਖ ਕੋਟ ਅਸਵ

ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨਹਿ ਵਸਾਈਐ, ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ।

ਇਹ ਅੱਖਰ ਥਿਰ ਜਾਹੇਗੇ ਓਏ ਅੱਖਰ ਇਨ ਮਹਿਨਾਹੇ ਜਹ ਬੋਲ ਤਹ ਅੱਖਰ ਆਵਾ ਜਹ ਅਬੋਲ ਤਹ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨ ਕੋਈ ਅਲਹ ਲਹੋ ਤੋ ਕਿਆ ਕਹੋ ਕਹੋ ਤਾਂ

ਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚਿਤ ਹੋ ਚਿਤਕਾਰੀ, ਚਿੱਤਰ ਬਚਿੱਤਰ ਅਹ ਅਵਚੇਰਾ, ਤਜ ਚਿੱਤਰੈ ਚਿਤਰਾਖ ਚਿਤੇਰਾ, ਛੱਛਾ ਇਹ ਛਤਰਪਤ ਪਾਸਾ, ਛਕ ਕੇ ਨਾ ਰਹੋ ਛੋੜ ਕੇ ਨਾ ਆਸਾ, ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ, ਤਾਹੇ ਛਾਟ ਕਤ ਆਪ ਵਧਾਵਾ, ਜੱਜਾ ਜੋ ਤਨ ਜੀਵਤ ਜਰਾਵੈ, ਜੋਬਣ ਜਾਰ ਜੁਗਤ ਸੋ ਪਾਵੈ, ਅਸ ਜਾਰੂ ਪਰ ਜਾਰੂ ਜਰ ਜਬ ਰਹਿ, ਤਬ ਜਾਏ ਜੋਤ ਉਜਾਰੂ ਲਹਿ, ਜੱਜਾ ਉਰਜ ਸੁਰਜ ਨਹੀਂ ਜਾਨਾ, ਰਹਿਉ ਝਜਕ ਨਾਹੀ ਪਰਵਾਨਾ, ਕਤ ਝਖ ਝਖ ਔਰਨ ਸਮਝਾਵਾ, ਝਗਰ ਕੀਏ

ਜਾ ਕਾਰਨ ਜਗ ਢੂਡਿਓ ਨੇਰੋ ਪਾਇਓ ਤਾਹੇ ਟੱਟਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨ ਜਾਹੀ ਦੇਖ ਅਟਲ ਟਲ ਕਤਹਿ ਨ ਜਾਵਾ ਰਹਿ ਲਪਟ ਘਟ ਪਰ ਚੋ ਪਾਵਾ ਠੱਠਾ ਇਹ ਦੂਰ ਠਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨ ਠਗ ਠਗਿਆ ਸਗਲ ਜਗ ਖਾਵਾ ਸੋ ਠਗ ਠਗਿਆ ਠੌਰ ਮਨ ਆਵਾ

ਆਹਾ ਨਹੀਂ ਪਾਵਾ, ਉਹ ਅਥਾਹਾ ਇਹ ਥਿਰ ਨਾ ਰਹਾਵਾ। ਥੋੜੈ ਥਲ ਥਾਨਕ ਆਰੰਭੈ, ਬਿਨ ਹੀ ਥੱਬ ਹੈ ਮੰਦਰ ਥੰਬੈ। ਦੱਦਾ ਦੇਖ ਜੋ ਬਿਨ ਸੁਨਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਦਸਵੇਂ ਦੁਆਰ ਕੁੰਜੀ ਜਬ ਦੀਜੈ,

ਅਰਧ ਹੈ ਉਰਦੈ ਮੰਝ ਬਸੇਰਾ, ਅਰਧ ਹੈ ਛਾੜ ਉਰਦ ਜੋ ਆਵਾ, ਤੋ ਅਰਧ ਹੈ ਉਰਦ ਮਿਲਿਆ ਸੁਖ ਪਾਵਾ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ, ਨਿਰਖਤ ਨਿਰਖਤ ਜਬ ਜਾਏ ਪਾਵਾ, ਤਬ ਲੇ ਨਿਰਖ ਹੈ ਨਿਰਖ ਮਿਲਾਵਾ, ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉਂ ਪਰ ਚੌਲਾਵਾ। ਪਾਂਚੋ ਇੰਦਰੀ ਨਿਗ੍ਰਹਿ ਕਰੀ, ਪਾਪ ਪੁੰਨ ਦੋ ਨਿਰਵਰੀ,

ਤੇ ਸੋ ਸਚ ਪਾਵੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਇ। ਇਹੋ ਮਨ ਸ਼ਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ। ਇਹੋ ਮਨ ਲੈ ਜੋ ਉਨ ਮਨ ਰਹਿ, ਤਉ ਤੀਨ ਲੋਕ ਕੀ ਬਾਤਾ ਕਹਿ। ਯੇ ਯਾ ਜੋ ਜਨ ਹੈ ਤਉ ਦੁਰਮਤ ਹਨ ਕਰ, ਬਸ ਕਾਇਆ ਗਾਓ। ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਓ। ਰਾ ਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੁਰਸ ਪਹਿਚਾਨਿਆ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ।

ਪ੍ਰੇਮ ਲਿਵ ਲਾਵੈ ਤਉ ਅਲਹ ਲਹਿ ਲਹਿ ਚਰਨ ਸੁਮਾਵੈ ਵਵਾ ਬਾਰ ਬਾਰ ਵਿਸ਼ਨ ਸੁਮਾਰੂ ਵਿਸ਼ਨ ਸੁਮਾਰੂ ਨਯਾ ਵਿਹਾਰ ਬਲ ਬਲ ਜੇ ਵਿਸ਼ਨ ਤਨਾ ਜਸ ਗਾਵੈ ਵਿਸ਼ਨ ਮਿਲੇ ਸਭ ਹੀ ਸਚ ਪਾਵੈ ਵਾ ਵਾ ਵਾਹੀ ਜਾਨੀਐ ਵਾ ਜਾਨੇ ਇਹੋ ਇਹੋ ਅਰ ਉਹ ਜਬ ਮਿਲੈ ਤਬ ਮਿਲਤ ਨ ਜਾਣੈ ਕੋਏ ਸੱਸਾ ਸੋ ਨਿੱਕਾ ਕਰ ਸੁਧ ਘਟ ਪਰਚਾ ਕੀ ਬਾਤ ਨਿਰੁੱਧ ਘਟ ਪਰਚੈ ਜੋ ਉਪਜੈ ਭਾਉ ਪੂਰ ਰਹਿਆ ਤਹਿ ਤ੍ਰਿਭਵਨ ਰਾਉ।

ਐਹਨਿਸ ਬਾਜੇ ਅਨਹਦ ਤੂਰ, ਦੇਖਿਆ ਤਿਉਹ ਲੋਕ ਕਾ ਪੀਓ, ਅਚਰਜ ਭਇਆ ਜੀਵ ਤੇ ਸੀਓ, ਤੇਰਸ ਤੇਰੇ ਅਗਮ ਬਖਾਣ, ਅਰਧ ਉਰਧ ਵਿੱਚ ਸਮ ਪਹਿਚਾਣ, ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ, ਚੌਦਹ ਚੌਦਸ ਚੌਦਹ ਲੋਕ ਮਝਾਰ, ਰੋਮ ਰੋਮ ਮਹਿ ਬਸੈ ਮੁਰਾਰ, ਸਤ ਸੰਤੋਖ ਕਾ ਧਰੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ, ਪੂਨਿਓ ਪੂਰਾ ਚੰਦ ਅਕਾਸ, ਪਸਰਹਿ ਕਲਾ ਸਹਿਜ ਪ੍ਰਗਾਸ, ਆਦ ਅੰਤ ਮਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰ ਲੈਣ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਣ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਨ ਸ਼ਹੀਦੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਅਤੇ 4 ਜੂਨ ਨੂੰ ਇਸੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਸਾਨ ਫਰਾਂਸਿਸਕੋ ਸਮੂਹ ਗੁਰੂ ਘਰਾਂ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ 1984 ਦੀਆਂ। ਉਸ ਤੋਂ ਅੱਗੇ ਚੱਲੀਏ ਜੀ, 5 ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ, ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ, ਸੰਗਤਾਂ ਨੇ ਆਪਣੇ ਘਰੀਂ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ, ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ, ਐਤਵਾਰ ਹੈ ਉਸ ਦਿਨ, ਅਤੇ ਆਪ ਜੀ ਅਰਦਾਸ ਵਿੱਚ ਸ਼ਾਮਲ ਹੋ ਕੇ ਘਰੀਂ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ, ਨਾਲ ਸ਼ਾਮਲ ਹੋਵੋਗੇ। ਇੱਕ ਤੇ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਅਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 4:30 ਤੋਂ 5:30। ਇਨ ਦਾ ਮਾਰਨਿੰਗ ਇਟ ਇਜ਼ ਫਰੋਮ 9:30 to 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 to 5:30 PM, 45 minutes ਈਚ ਟਾਈਮ। ਸੋ ਇਹ ਚੇਤਾ ਰੱਖੀਏ, ਅਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ, ਅਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦਾ ਪਾਠ ਸੀ ਕਰ ਲਵੇ, ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ, ਅਤੇ ਫਿਰ ਕੀ ਹੋਏਗਾ? ਸਭ ਜੋ ਉਸਨੇ ਗੁਰੂ ਸਾਹਿਬ ਨੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿੰਨੇ ਸਫਲ ਕਰਨ ਲਈ ਜੀਵਨ ਤਿਆਰ ਹੁੰਦੇ ਹਾਂ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਅਰਦਾਸ, ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆਪ ਜੀ ਨੂੰ ਕੀਰਤਨ ਸਰਵ ਕਰਾਉਣ ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੱਤ ਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰਹੇ ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਏ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ ਸਭ। ਆਪ ਜੀ ਨੇ ਕਾਰਜ ਰਸ ਕਰਨਾ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ।

शरीर एक नगर है, पिंड है। जीव आत्मा इसका सरदार है, चौधरी है, मुखी है। और इस पिंड विच, इस नगर विच इकली जीव आत्मा नहीं बस, होर लोग भी हैं। वखरे वखरे दृष्टियां, अखां, कान, नासका, ये जड़े इंद्रिय हैं ना, ये आवाजा मार मार के लेंदे हैं। ते पिंड दे चौधरी नूं तंग कर, कबीर साहब बाबा आपना बसूंगा, मैं इस पिंड विच नहीं रहना चाहता क्योंकि कोई मेरे कहने नहीं मानता। काम, क्रोध, लोभ, मोह, अहंकार वखरे वखरे अंदर रस्ते हैं, मेरा कोई कहना नहीं मानता। मेरी चौधरी की जिम्मेवारी है, मैंने पता है मेरे को लेखा जोखा मंगया जाना, हिसाब किताब लिखिया जा रहा है। हे अकाल पुरख, हे अंतर्जामी, हे सृजनहार, मेरी तेरे अगे हाथ जोड़ के बेनती है, मैनू ये दोबारा पिंड ना दे, मैनू ये दोबारा नगर ना दे, मैं नहीं इस विच रहना चाहता। मेरा जो लेखा जोखा है ना, मेरा इत्थे होना ही नहीं, दोबारा नहीं मैं आना चाहता। धर्मराज जब लेखा मांगे बाकी निकसी भारी, पंच किसान वा भाग गए, जिहड़े पंजे ही मैनू सताउण वाले सीगे, मेरे पिंड दे विच मेरे नाल वासी सी, ये तो सारे दौड़ जाने। लै बन दिओ जीओ दरबारी, दरबार दे विच ते दरबारियां ने जीव आत्मा नूं बन लैना, चौधरी नूं बन लैना कि तेरी जिम्मेवारी सी। अब की बार बख्श बंदे को बहुर न पड़ती, मैनू बंदे नूं इसे ही जन्म विच बख्श दे। गुरु प्यारो, जन्म तो मौत तक का जो सफर है, एक दिन जन्म होया, एक दिन मौत भी हुई, जो उपजो सो दिन सहे, यह अटल सच्चाई है। जन्म दसता है कि मौत भी होगी। इस सृष्टि विच, इस ब्रह्मांड विच कोई भी परमात्मा की सिरजी हुई कोई चीज ऐसी नहीं है जिसका अंत नहीं। जन्म तो लैके मौत तक का जो समा है उसनु जीवन आख्या जाता, उसनु जिंदगी आख्या जाता, उसनु जीवन आख्या जाता। ना जन्म का हिसाब होना, ना मौत का हिसाब होना, ध्यान रखना जीवन का हिसाब होना, जिहड़ा समा बिताया जन्म तो मौत तक की कीता, की करिया, की समझिया, सब लिखिया जा रहा है। हर बंदे का हिसाब लिखिया जा रहा है। कबीर साहब सानू एक गल समझा रहे हैं कि ऐ प्राणी इस जीवन विच समझ, अपना हिसाब किताब इत्थी नबेड़दा है, अगे ना तैनू हिसाब किताब देना पड़े। गुरु प्यारियो, जदों भी कोई प्राणी चलिया जांदा ने संसार विचों,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣ, ਤੈਨੂੰ ਅਜੇ ਵੀ ਨਹੀਂ ਸਮਝ ਲੈ। ਸੰਗ ਚਲਤ ਹੈ, ਹਮ ਵੀ ਚੱਲਣ, ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅੱਜ ਤੱਕ ਪਤਾ ਲੱਗਾ। ਬਾਰੇ ਬੂਢੇ ਤਰਣੇ ਭਈਆ ਸਭ ਨੂੰ ਜੰਮ ਲੈ ਜਾਈ, ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਖਤਮ ਹੋ ਜਾਣਾ, ਬੁਢਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ, ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ। ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਨਹੀਂ ਪੜ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਮੇਰੇ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦਾ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ ਫਿਰ ਮੌਤ ਵੀ, ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ, ਆਤਮਾ ਨੂੰ ਰਹਿਣ ਵਾਸਤੇ ਇਸੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਜਦੋਂ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੋਣੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦੇ। ਸੰਗ ਚਲਤ ਹੈ, ਹਮ ਵੀ ਚੱਲਣਾ, ਇਹ ਜੀਵਨ ਅੱਜ ਹੈ ਕੱਲ੍ਹ ਨਹੀਂ ਹੋਏਗਾ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ, ਕਿਉਂਕਿ ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ, ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੂਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਗੀ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ, ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਹੁੰਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ, ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖੇ ਕੋਈ, ਹਾਂ ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਜ ਪਿਤਾ ਜੀ, ਜੀਵ ਦੇ ਗੁਣਾ ਔਗੁਣਾ ਦੀ ਵਿਚਾਰ ਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ, ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਕਿ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਉ ਨਾਹੀਂ ਚਾਰਾ, ਥਾਂ ਕੋ ਕੀਜੈ ਸਾਧ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

0: lunch.
1: ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੀ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵੇਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਜੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ, ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਭਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤਿ ਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਰੱਖਿਆ ਕਰੋ ਕਿ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ। ਉਸ ਕੀਰਤਨ ਨੂੰ ਪਰੋਇਆ ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ ਕਹਿੰਦੇ? ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ? ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਅਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈਏ।

विदेश आश्रमों में पास करता विदेशी

ਚੰਗੀ ਚੰਗ

बुरा मिटाना पे।

Everyone knows.

પ્રસાદ અંગ

ਜੇ ਪ੍ਰਸਾਦ ਤੂੰ

ਜਾਣ ਪ੍ਰਤੀ ਜੀ ਮੇਰਾ ਆਤਮ ਪ੍ਰਤੀ ਨੂੰ ਲਿਆ।

Amen.

Pode ficar em

Jesus, Senhor.

ਸੰਗ ਰਾਮ ਗੁਰੂ ਰਵੇ ਪਾਰ ਰੰਗ

Ocho cuadras.